ਸੋ ਸੁਣਿਆ ਸਿੱਖੀ ਕੰਨੀ ਜਿਹੜਾ ਉਪਦੇਸ਼ ਗੁਰੂ ਨੇ ਕੀਤਾ ਸੁਣ ਲਿਆ ਤੇ ਜੇ ਮੰਨ ਵੀ ਲਿਆ ਤਾਂ ਭਾਈ ਸਮਝੋ ਕਿ ਸੇਵਾ ਪ੍ਰਵਾਨ ਹੋਵੇਗੀ।

ਉਹ ਸਿਰ ਮੱਥੇ ਤੇ ਜਿਹੜਾ ਪ੍ਰਵਾਨ ਕਰਦਾ ਤਿੰਨ ਚੜੀ ਚ ਵਗਣ ਮੰਨੇ। ਐ ਭਾਈ ਜਿਹੜਾ ਸਤਿਗੁਰੂ ਦੇ ਹੁਕਮ ਵਿਚ ਰਹਿੰਦਾ ਜਿਵੇਂ ਸਤਿਗੁਰੂ ਕਹਿੰਦਾ ਉਸ ਤਰ੍ਹਾਂ ਕਰਦਾ।

ਮਨ ਮਨ ਨੇ ਕਈ ਵਾਰੀ ਦੇਖੀ ਦੇ ਉਪਦੇਸ਼ ਕਰਨ ਵਾਲੇ ਤਾਂ ਬੜੇ ਨੇ ਕਿ ਸੇਵਾ ਕਰੋ, ਸਿਮਰਨ ਕਰੋ, ਦਾਨ ਪੁੰਨ ਕਰੋ, ਪਰ ਆਪ ਕੁਛ ਨਹੀਂ ਕਰਦੇ। ਪਰ ਜਿਸ ਗੁਰੂ ਨਾਨਕ ਦੇ ਘਰ ਦਾ ਇਹ ਉਪਦੇਸ਼ ਹੈ, ਸੇਵਾ ਕਰੋ, ਮਨ ਲਾ ਕੇ ਸੇਵਾ ਕਰੋ, ਤਾਂ ਕਿ ਤੁਹਾਡੀ ਸੇਵਾ ਸਤਿਗੁਰੂ ਪ੍ਰਵਾਨ ਕਰ ਲਵੇ। ਜੇ ਗੁਰੂ ਨਾਨਕ ਦਾ ਘਰ ਸੇਵਾ ਕਰਨ ਵਾਸਤੇ ਕਹਿੰਦਾ ਹੈ, ਤੇ ਗੁਰੂ ਨਾਨਕ ਦਾ ਘਰ ਆਪ ਵੀ ਸੇਵਾ ਕਰਦਾ ਹੈ। ਕਿਸ ਤਰ੍ਹਾਂ ਸੇਵਾ ਕਰਦਾ ਹੈ? ਆਪ ਸੁਣ ਕੇ ਹੈਰਾਨ ਹੋਵੋਗੇ ਕਿ ਕੋਈ ਗੁਰੂ ਜਿਹਨੂੰ ਦੁਨੀਆ ਨਮਸਕਾਰਾਂ ਕਰਦੀ ਹੋਵੇ, ਜਿਹਦੇ ਚਰਨਾਂ ਦੀ ਧੂੜ ਵਾਸਤੇ ਦੁਨੀਆ ਤਰਸਦੀ ਹੋਵੇ, ਉਹ ਗੁਰੂ ਕਿੰਨੀ ਸੇਵਾ ਕਰਦਾ ਹੈ? ਆਓ ਵਿਚਾਰ ਕਰੀਏ ਕਿ ਸੇਵਾ ਦਾ ਉਪਦੇਸ਼ ਹੀ ਨਹੀਂ ਕੀਤਾ।

ਬਹੁਤ ਸਾਰੀ ਸੰਗਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਵਾਸਤੇ ਤੁਰ ਪਈ। ਪਹਿਲਾਂ ਮੋਟਰ ਗੱਡੀਆਂ ਤਾਂ ਹੁੰਦੀਆਂ ਨਹੀਂ ਸਨ, ਬਹੁਤਾ ਲੋਕ ਪੈਦਲ ਤੁਰ ਕੇ ਸਫ਼ਰ ਕਰਿਆ ਕਰਦੇ ਸਨ। ਕਿੱਥੇ ਪਿਸ਼ੌਰ, ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ। ਪਰ ਮਨ ਵਿੱਚ ਪਿਆਰ ਹੈ ਇਹ ਸਾਰੀਆਂ ਸੰਗਤਾਂ ਪਿਸ਼ੌਰ ਤੋਂ ਤੁਰੀਆਂ, ਸਫ਼ਰ ਕਰਦੀਆਂ, ਬਾਣੀ ਪੜ੍ਹਦੀਆਂ, ਸ੍ਰੀ ਅੰਮ੍ਰਿਤਸਰ ਪਹੁੰਚੀਆਂ, ਜਿੱਥੇ ਅੱਜ ਕੱਲ ਪੁਤਲੀ ਘਰ ਹੈ। ਇਸ ਜਗ੍ਹਾ ਜਦੋਂ ਇਹ ਸਾਰੀ ਸੰਗਤ ਪਹੁੰਚੀ ਰਾਤ ਪੈ ਚੁੱਕੀ ਸੀ, ਗਰਮੀਆਂ ਦੇ ਦਿਨ ਸਨ। ਸਾਰੀ ਸੰਗਤ ਨੂੰ ਜਿਹੜਾ ਲੈ ਕੇ ਆਇਆ ਸੀ ਜਥੇਦਾਰ, ਉਸ ਨੇ ਕਿਹਾ ਸਾਧ ਸੰਗਤ ਹਨੇਰਾ ਪੈ ਗਿਆ, ਅੰਮ੍ਰਿਤਸਰ ਵੀ ਅਸੀਂ ਪਹਿਲੀ ਵਾਰੀ ਆਏ ਹਾਂ ਤੇ ਕਿਉਂ ਨਾ ਰਾਤ ਇੱਥੇ ਆਰਾਮ ਕਰੀਏ। ਅੰਮ੍ਰਿਤ ਵੇਲੇ ਜਦੋਂ ਦਿਨ ਚੜ੍ਹੇਗਾ ਦਰਬਾਰ ਸਾਹਿਬ ਜਾ ਕੇ ਧੰਨ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਾਂਗੇ। ਸੰਗਤ ਥੱਕੀ ਹੋਈ ਸੀ, ਪ੍ਰਸ਼ਾਦਾ ਵੀ ਛਕਣਾ, ਭੁੱਖ ਵੀ ਲੱਗੀ। ਸਾਰੀ ਸੰਗਤ ਬਿਸਤਰੇ ਖੋਲ ਕੇ ਵਿਛਾ ਕੇ ਆਰਾਮ ਕਰਨ ਲੱਗ ਪਈ, ਕੁਝ ਬਾਣੀ ਪੜ੍ਹਨ ਲੱਗ ਪਏ। ਸੰਗਤ ਥੱਕੀ ਹੈ, ਭੁੱਖ ਵੀ ਲੱਗੀ। ਸੰਗਤ ਨੇ ਸੁਨੇਹਾ ਨਹੀਂ ਭੇਜਿਆ, ਨਾ ਕਿਸੇ ਨੂੰ ਕੁਝ ਦੱਸਿਆ। ਅੰਤਰਯਾਮੀ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ, ਪਤਾ ਲੱਗਾ ਗੁਰੂ ਨਾਨਕ ਦੀ ਸੰਗਤ ਆਈ ਹੈ ਥੱਕੀ ਹੋਈ, ਲੰਗਰ ਵੀ ਛਕਣਾ। ਧੰਨ ਗੁਰੂ ਅਰਜਨ ਸਾਹਿਬ ਨੇ ਕਿਸੇ ਸਿੱਖ ਨੂੰ, ਕਿਸੇ ਸੇਵਕ ਨੂੰ ਕੁਝ ਨਹੀਂ ਕਿਹਾ, ਆਪਣੀ ਧਰਮ ਸੁਪਤਨੀ ਗੰਗਾ ਜੀ ਨੂੰ ਆਵਾਜ਼ ਮਾਰੀ, ਭਾਈ ਗੰਗਾ ਗੁਰੂ ਨਾਨਕ ਦੀ ਸੰਗਤ ਆਈ ਹੈ ਥੱਕੀ ਹੋਈ, ਸੰਗਤ ਨੇ ਲੰਗਰ ਵੀ ਛਕਣਾ, ਕਿਸੇ ਨੂੰ ਦੱਸਣਾ ਨਹੀਂ, ਅੱਜ ਆਪਾਂ ਸੰਗਤ ਦੀ ਸੇਵਾ ਕਰਨੀ ਹੈ। ਭਾਈ ਗੰਗਾ ਲੰਗਰ ਤਿਆਰ ਕਰੋ। ਧੰਨ ਮਾਤਾ ਗੰਗਾ ਜਿਨ੍ਹਾਂ ਨੂੰ ਦੁਨੀਆ ਨਮਸਕਾਰਾਂ ਕਰਦੀ, ਆਪ ਲੰਗਰ ਤਿਆਰ ਕਰਨ ਲੱਗ ਪਏ। ਲੰਗਰ ਤਿਆਰ ਹੋਇਆ, ਧੰਨ ਗੁਰੂ ਅਰਜਨ ਸਾਹਿਬ ਸਿਰ ਤੇ ਕੱਪੜਾ ਇਸ ਤਰ੍ਹਾਂ ਲਪੇਟ ਲਿਆ ਕਿ ਰਸਤੇ ਵਿੱਚ ਕੋਈ ਪਹਿਚਾਣ ਨਾ ਲਵੇ। ਆਪ ਸਿਰ ਤੇ ਲੰਗਰ ਚੁੱਕ ਲਿਆ, ਦੋ ਵੱਡੇ ਪੱਖੇ ਹੱਥਾਂ ਵਾਲੇ ਹੱਥ ਵਿੱਚ ਫੜ ਲਏ ਤੇ ਮਾਤਾ ਗੰਗਾ ਜੀ ਦੇ ਨਾਲ ਬਿਨਾਂ ਕਿਸੇ ਨੂੰ ਕੁਝ ਦੱਸੇ ਸੰਗਤ ਨੂੰ ਲੰਗਰ ਛਕਾਉਣ ਵਾਸਤੇ, ਸੰਗਤ ਦੀ ਸੇਵਾ ਕਰਨ ਵਾਸਤੇ

ਮਾਤਾ ਗੰਗਾ ਜੀ ਦੇ ਨਾਲ ਪਿਸ਼ੌਰ ਤੋਂ ਆਈ ਹੋਈ ਸੰਗਤ ਦੇ ਕੋਲ ਪਹੁੰਚੇ। ਸੰਗਤ ਨੇ ਇਹ ਸਮਝਿਆ, ਧੰਨ ਗੁਰੂ ਅਰਜਨ ਸਾਹਿਬ ਨੇ ਕਿਸੇ ਸਿੱਖ ਪਰਿਵਾਰ ਨੂੰ ਲੰਗਰ ਦੇ ਕੇ ਭੇਜਿਆ। ਧੰਨ ਗੁਰੂ ਅਰਜਨ ਸਾਹਿਬ ਨੇ, ਧੰਨ ਮਾਤਾ ਗੰਗਾ ਜੀ ਨੇ ਸਾਰੀ ਸੰਗਤ ਨੂੰ ਪਹਿਲਾਂ ਲੰਗਰ ਛਕਾਇਆ। ਇਹ ਨਹੀਂ ਕਿਹਾ ਕਿ ਮੈਂ ਗੁਰੂ ਹਾਂ, ਸੇਵਾ ਕੀਤੀ। ਜਦ ਸਾਰੀ ਸੰਗਤ ਨੇ ਲੰਗਰ ਛਕ ਲਿਆ, ਹੁਣ ਸੰਗਤ ਆਰਾਮ ਕਰਨ ਲੱਗ ਪਈ। ਗਰਮੀ ਬੜੀ ਸੀ, ਇੱਕ ਵੱਡਾ ਪੱਖਾ ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਹੱਥ ਚ ਫੜ ਲਿਆ, ਇੱਕ ਪੱਖਾ ਧੰਨ ਮਾਤਾ ਗੰਗਾ ਜੀ ਨੇ ਆਪਣੇ ਹੱਥ ਫੜ ਲਿਆ। ਇੱਕ ਪਾਸੇ ਪੱਖਾ ਮਾਤਾ ਗੰਗਾ ਜੀ ਚੱਲਦੇ ਨੇ, ਇੱਕ ਪਾਸੇ ਧੰਨ ਗੁਰੂ ਅਰਜਨ ਸਾਹਿਬ ਸੰਗਤ ਨੂੰ ਪੱਖਾ ਪੈ ਚੱਲਦੇ ਨੇ। ਸੁੱਤੀ ਹੋਈ ਸੰਗਤ ਵੱਲ ਦੇਖਦੇ ਨੇ। ਧੰਨ ਗੁਰੂ ਅਰਜਨ ਸਾਹਿਬ ਤੇ ਮਾਤਾ ਗੰਗਾ ਜੀ ਚਿਹਰੇ ਤੇ ਮੁਸਕਰਾਹਟ, ਅੱਖਾਂ ਵਿੱਚ ਪਿਆਰ, ਉਹ ਪਿਆਰ ਜਿਹੜਾ ਪਿਆਰ ਇੱਕ ਮਾਤਾ ਪਿਤਾ ਦਾ ਆਪਣੀ ਔਲਾਦ ਵਾਸਤੇ ਹੁੰਦਾ ਹੈ। ਸੰਗਤ ਵੱਲ ਦੇਖਦੇ ਨੇ ਪਿਆਰ ਭਰੀ ਨਿਗਾਹ ਦੇ ਨਾਲ, ਖੁਸ਼ ਹੁੰਦੇ ਨੇ ਤੇ ਪੱਖਾ ਫੇਰੀ ਜਾਂਦੇ ਨੇ। ਅੱਧੀ ਰਾਤ ਹੋ ਗਈ, ਧੰਨ ਗੁਰੂ ਅਰਜਨ ਸਾਹਿਬ ਨੇ ਧੱਕਿਆ, ਇੱਕ ਬਜ਼ੁਰਗ ਬਾਬਾ ਲੰਮਾ ਪਿਆ ਪਰ ਨੀਂਦਰ ਨਹੀਂ ਆ ਰਹੀ, ਲੱਤਾਂ ਦੁਖਦੀਆਂ ਨੇ। ਉਹ ਬਾਬਾ ਆਪਣੇ ਹੱਥਾਂ ਦੇ ਨਾਲ ਆਪਣੇ ਪੈਰ ਪਿਆ ਕੁੱਟਦਾ। ਸਿੱਖ ਨੂੰ ਦੁੱਖ ਹੋਵੇ, ਗੁਰੂ ਕਿਵੇਂ ਦੇਖ ਸਕਦਾ ਹੈ? ਧੰਨ ਹੈ ਗੁਰੂ ਅਰਜਨ ਪਾਤਸ਼ਾਹ। ਪੱਖਾ ਇੱਕ ਪਾਸੇ ਰੱਖਿਆ, ਉਸ ਬਾਬੇ ਦੇ ਪੈਰਾਂ ਵੱਲ ਆਪ ਚੌਂਕੜਾ ਮਾਰ ਕੇ ਬੈਠ ਗਏ। ਧੰਨ ਗੁਰੂ ਅਰਜਨ ਸਾਹਿਬ ਆਪਣੇ ਹੱਥਾਂ ਦੇ ਨਾਲ ਉਸ ਬਾਬੇ ਦੇ ਪੈਰ ਘੁੱਟਣ ਲੱਗ ਪਏ। ਵਾਹ ਬਾਬਾ, ਕੈਡੀ ਕਿਸਮਤ ਹੈ ਤੇਰੀ, ਜਿਸ ਗੁਰੂ ਦੇ ਦਰਸ਼ਨਾਂ ਵਾਸਤੇ ਆਏ ਉਹ ਗੁਰੂ ਤੇਰੇ ਪੈਰ ਪਿਆ

ਸਾਰੀ ਸੰਗਤ ਦਰਬਾਰ ਸਾਹਿਬ ਦੇ ਅੰਦਰ ਪਹੁੰਚੀ। ਅੱਗੇ ਦਰਬਾਰ ਸਾਹਿਬ ਦੇ ਗ੍ਰੰਥੀ ਬਾਬਾ ਬੁੱਢਾ ਜੀ ਮਿਲੇ। ਸੰਗਤ ਕਹਿਣ ਲੱਗੀ, ਬਾਬਾ ਜੀ ਧੰਨ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨੇ।

धन गुरु नानक पातशाह जगत जलंदे नूं ठारन जो आए सी, वेख्या संसार ते बड़े जुलम कह रहे हन। जे सकता सकते को मारे ता मन रोश न होई, ता कोई रोश नहीं, पर गरीब जनता नूं लताड़िया जा रहा सी। लहू दियां नदियां बहाइयां जा रही सन। सैदपुर दे पठान जो हिंदुस्तान ते काबज सन, जनता नूं लताड़ रहे सी। बड़ी दुखी सी जनता, बड़े हंकारी हो गए सन। निरंकार दी लीला है, पाप की जंज लै काबलों दाया। क्योंकि निरंकार दा खेल है, ए बाबर ने भी राज भाग करने सी आके, ते काट इस भी ना कीती, हिंदुस्तान ते आके बड़े जुलम ढाए। जिथे सैदपुर दे पठाना नू सजा मिली, उथे फिर गुरु नानक साहब सच्चे पातशाह बाणी विच दस रहे हन, जैसी में आवे खसम की बाणी तैसड़ा करी ज्ञान वे लालो, पाप की जंज लै काबलों धाया, जोरी मंगे दान वे लालो। मुगलां ने आके चढ़ाई कीती, ते फिर जोर दे नाल आके दुनिया कोलों धन दौलत सब कुछ खो लिया। गरीबां दे लहू बहाए, जिथे शाहूकारां नूं लुटिया, उथे संतां साधुआं फकीरां नूं भी पकड़ के अपने कैदी बना लिया। ते जगत जलंदे नूं थारन लई आए निरंकार दा रूप, कोट ब्रह्मंडां दे मालक सुख जो देना सी संसार नूं। आप भी इस टोले विच हो विचरे, जो कुछ लुटिया सी ए माल धन चुकन लई लोड़ सी उना नूं, ते सारयां दे सिरां ते पंडा रख दित्तियां ते अगे ला लिया। धन गुरु नानक पातशाह जी दे सिर ते भी पंड रख दित्ती, पर इन्हां ने की तकिया कि धन गुरु नानक पातशाह एक हाथ विच माला है, दूजे हाथ विच काशा है, ते पंड चार उंगलां सिर तों उपर चल रही है। सिपाहियां ने जाके अपने सरदार नूं दस्या, भई एक फकीर ऐसा अजमत वाला है, जिसने हाथ भी नहीं रखिया होया, ते पंड नाल नाल चली आ रही है सिर ते। उच्चारण करो श्री वाहिगुरु। इन्हां ने जिथे लुट दा माल कठा कीता होया सी, नाल ही एक कैद खाना भी बनाया होया सी, जिथे चक्कियां रखियां होया सन फौजां दे आटा पीन लई। सारयां नूं कणकां दित्तियां गईयां, भई चक्कियां चलाओ भाई ते आटा पीवो। धन गुरु नानक पातशाह जी नूं भी दित्ती गई, ते गुरु नानक सच्चे पातशाह जिन्हां ने अरदास कीती सी, जगत जलंदा रख लै अपनी कृपा धार, जित द्वारे उभरे तिते लेहो बार, हे निरंकार तेरी सृष्टि इतना दुख भोग रही है, इतनी कुरला रही है, कृपा कर इन्हां नूं सुख सुखी कर। धन गुरु नानक पातशाह मरदाने नूं कहण लगे, मरदानिया तैनू चक्की चलाउण दी लोड़ नहीं, तू परमेश्वर दा सिमरन कर। रबाब वजा बाणी आई है, ते धन गुरु नानक पातशाह जी ने ए शब्द उचारण कीता के एती मार पई कुरलाने, तैकी दर्द ना आया, हे निरंकार कृपा कर। प्रजा ते बादशाह दा की मेल हुंदा है, प्रजा दे गरीब बंदियां दा ते बादशाह दा मेल,
ਇਸ ਤਰ੍ਹਾਂ ਹੈ ਜਿਵੇਂ ਇੱਕ ਸ਼ੇਰ ਗਊਆਂ ਦੇ ਵਗ ਨੂੰ ਅੱਗੇ ਲਾ ਲਵੇ, ਪਰ ਉਸਦਾ ਰਥਵਾਈ ਉਹਦੀ ਰਖਵਾਲੀ ਕਰਦਾ ਹੈ। ਤੂੰ ਕਿਰਪਾ ਕਰ, ਇਸ ਜਗਤ ਜਲੰਦੇ ਨੂੰ ਸੁਖੀ ਕਰ। ਇੱਕ ਅਰਦਾਸ ਕੀਤੀ, ਜਾਂ ਪਾਤਸ਼ਾਹ ਬਾਬਰ ਨੂੰ ਪਤਾ ਲੱਗਿਆ ਕਿ ਇੱਕ ਐਸਾ ਅਨੋਖਾ ਫਕੀਰ ਆਇਆ ਹੈ ਕੈਦੀ ਬਣ ਕੇ, ਜਿਹਦੀ ਚੱਕੀ ਆਪੇ ਚੱਲ ਰਹੀ ਹੈ, ਆਪ ਉਹ ਗਲੇ ਵਿੱਚ ਦਾਣੇ ਵੀ ਨਹੀਂ ਪਾ ਰਿਹਾ, ਆਪੇ ਹੀ ਦਾਣੇ ਪੈ ਰਹੇ ਹਨ ਤੇ ਆਪੇ ਹੀ ਪੀਛੇ ਜਾ ਰਹੇ ਹਨ। ਤਾਂ ਆ ਕੇ ਜਦੋਂ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਆਤਮਾ ਸ਼ੁੱਧ ਹੋ ਗਈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬਾਬਰ ਨੇ ਕਿਹਾ, ਹੇ ਬੰਦੇ ਖੁਦਾ ਦੇ, ਤੂੰ ਕੌਣ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗਾ, ਮੈਂ ਕੋਈ ਹੋਰ ਨਹੀਂ, ਮੈਂ ਵੀ ਉਸਦਾ ਇੱਕ ਮਾਮੂਲੀ ਬੰਦਾ ਹਾਂ, ਪਰ ਤੂੰ ਬੰਦਿਆਂ ਵਾਲੇ ਕੰਮ ਨਹੀਂ ਕਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਾਬਰ ਨੂੰ, ਬਈ ਤੂੰ ਬਈ ਖੁਦਾ ਦਾ ਬੰਦਾ ਹੈ? ਅਖੇ ਜੀ, ਮੈਂ ਖੁਦਾ ਦਾ ਹੀ ਬੰਦਾ ਹਾਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜਿਹੜੇ ਖੁਦਾ ਦੇ ਬੰਦੇ ਹੁੰਦੇ ਹਨ ਉਹ ਖੁਦਾ ਦੇ ਬੰਦਿਆਂ ਤੇ ਰਹਿਮ ਕਰਦੇ ਹਨ, ਜ਼ੁਲਮ ਨਹੀਂ ਢਾਂਦੇ। ਜੇ ਕਿਤੇ ਬਾਬਰ ਖੁਦਾ ਦਾ ਬੰਦਾ ਹੁੰਦਾ ਤਾਂ ਫਿਰ ਇਹ ਪਸ਼ੂਆਂ ਵਾਂਗੂ ਦੁਨੀਆਂ ਨੂੰ ਮਾਰਦਾ ਨਾ, ਲਿਤਾੜਦਾ ਨਾ, ਨਿਰਾਦਰ ਨਾ ਕਰਦਾ। ਖੁਦਾ ਦੇ ਬੰਦੇ ਵਿੱਚ ਖੁਦਾਈ ਹੁੰਦੀ ਹੈ। ਖੁਦਾ ਸੰਸਾਰ ਵਿੱਚ ਵਸ ਰਿਹਾ ਤੇ ਸੰਸਾਰ ਖੁਦਾ ਵਿੱਚ ਵਸ ਰਿਹਾ। ਜੇ ਸੰਸਾਰ ਨੂੰ ਦੁੱਖ ਦੇਈਏ ਤਾਂ ਉਹ ਦੁੱਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਹੁੰਚਦਾ ਹੈ। ਤੂੰ ਨਿਰਦੋਸ਼ ਪ੍ਰਜਾ ਨਾਲ ਕਿਉਂ ਇਹੋ ਜਿਹੇ ਜ਼ੁਲਮ ਕਰ ਰਹੇ ਹਨ? ਹੁਣ ਸਿਪਾਹੀ ਹੁਕਮ ਦੀ ਉਡੀਕ ਵਿੱਚ ਹਨ, ਭਈ ਅੱਜ ਇਸ ਦਾ ਛੁਟਕਾਰਾ ਨਹੀਂ ਹੋ ਸਕਦਾ, ਕਿਉਂਕਿ ਏਡੀ ਵੱਡੀ ਗੱਲ ਕਰ ਰਿਹਾ ਫਕੀਰ। ਪਰ ਬਾਬਰ ਦਾ ਮਨ ਝੁਕ ਗਿਆ ਜਦੋਂ ਆਪਣੇ ਅੰਦਰ ਦਾ ਸ਼ੀਸ਼ਾ ਵੇਖਿਆ ਕਿ ਜਿਸ ਵਾਹਿਗੁਰੂ ਨੇ, ਜਿਸ ਅਕਾਲ ਪੁਰਖ ਨੇ ਏਡੇ ਸੁੱਖ ਦਿੱਤੇ, ਏਡੀਆਂ ਵਡਿਆਈਆਂ ਦਿੱਤੀਆਂ, ਤੇ ਮੈਂ ਉਸਦੀ ਸਾਜੀ ਹੋਈ ਸ੍ਰਿਸ਼ਟੀ ਨੂੰ ਸੁੱਖ ਨਾ ਦੇਵਾਂ, ਲਤਾੜਾਂ ਤਾਂ ਉਹ ਮੈਨੂੰ ਕਿਵੇਂ ਪ੍ਰਵਾਨ ਕਰੇਗਾ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਤਿਗੁਰਾਂ ਦੇ ਇਹ ਸਨ ਤਾਂ ਕੌੜੇ ਬਚਨ, ਪਰ ਅਸਲ ਵਿੱਚ ਉਹਦੇ ਜੀਵਨ ਲਈ ਇੱਕ ਰੋਸ਼ਨ ਮੁਨਾਰਾ ਸਨ। ਚਰਨਾਂ ਤੇ ਡਿੱਗ ਪਿਆ, ਖੁਦਾ ਵਾਲਿਆ ਮੇਰੇ ਕੋਲੋਂ ਭੁੱਲ ਹੋ ਗਈ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੈ ਨਿਰੰਕਾਰ ਕਿਰਪਾ ਕਰ, ਇਸ ਜਗਤ ਜਲੰਦੇ ਨੂੰ ਰੱਖ ਲੈ, ਇਹਨਾਂ ਜੀਵਾਂ ਨੂੰ ਸੁਮਤ ਬਖਸ਼। ਇਹ ਪੁੰਨਾ ਕਰਕੇ ਬਾਦਸ਼ਾਹ ਤਾਂ ਬਣ ਜਾਂਦੇ ਹਨ, ਪਰ ਤੇਰੀ ਕਿਰਪਾ ਨੂੰ, ਤੇਰੀ ਹੋਂਦ ਨੂੰ ਇਹ ਭੁੱਲ ਜਾਂਦੇ ਹਨ।

0: ਦੁਨੀਆ ਦੇ ਰਾਜ ਭਾਗ ਪ੍ਰਾਪਤ ਹੁੰਦੇ ਹਨ ਜਦੋਂ ਮਨੁੱਖ ਰਾਜ ਭਾਗ ਪ੍ਰਾਪਤ ਕਰਕੇ ਜੇ ਤਾਂ ਜੀਆਂ ਤੇ ਦਇਆ ਕਰੇ ਸੇਵਾ ਕਰੇ ਤਾਂ ਰਾਜ ਜੋਗੀ ਹੋ ਜਾਂਦਾ ਜੇ ਰਾਜ ਭਾਗ ਪ੍ਰਾਪਤ ਕਰਕੇ ਜੀਆਂ ਤੇ ਜ਼ੁਲਮ ਕਰੇ ਤਾਂ ਰਾਜੋ ਨਰਕ ਬਣ ਜਾਂਦਾ ਉਚਾਰਨ ਕਰੋ ਸ੍ਰੀ
1: ਵਾਹਿਗੁਰੂ
0: ਕਿਉਂਕਿ ਤਪੋ ਰਾਜ ਰਾਜੋ ਨਰਕ ਜੇ ਪ੍ਰਜਾ ਦੀ ਸੇਵਾ ਨਹੀਂ ਕੀਤੀ ਜੇ ਪ੍ਰਜਾ ਦੇ ਕੰਮ ਨਹੀਂ ਆਇਆ ਰਾਜਾ ਤਾਂ ਫਿਰ ਕੁੰਭੀ ਨਰਕ ਦਾ ਭਾਗੀ ਹੁੰਦਾ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਬੜੇ ਬੜੇ ਰਾਜੇ ਮਹਾਰਾਜੇ ਸੈਸ਼ਨ ਜੱਜ ਬੜੇ ਵੱਡੇ ਅਫਸਰ ਆਇਆ ਕਰਦੇ ਸੀ ਮਹਾਰਾਜ ਕੋਈ ਸੁਮਤੀ ਬਖਸ਼ੋ ਇੱਕ ਗੁਰੂ ਕਾ ਲਾਲ ਸੈਸ਼ਨ ਜੱਜ ਜੋ ਮਹਾਂਪੁਰਖਾਂ ਕੋਲ ਆਇਆ ਦਰਸ਼ਨ ਕਰਕੇ ਤਨ ਮਨ ਮੋਹਿਆ ਗਿਆ ਬਚਨ ਸੁਣੇ ਭਾਈ ਜੀਆਂ ਤੇ ਦਇਆ ਕਰਨੀ ਇਹ ਵੀ ਇੱਕ ਵੱਡੀ ਭਗਤੀ ਹੈ ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ ਮਹਾਰਾਜ ਮੈਨੂੰ ਸੁਮਤੀ ਬਖਸ਼ੋ ਬਾਬਾ ਜੀ ਕਹਿਣ ਲੱਗੇ ਭਾਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰਿਆ ਕਰ ਪਹਿਲਾਂ ਆਪਣੇ ਈਸ਼ਵਰ ਦੀ ਆਰਾਧਨਾ ਕੀਤੀ ਕਰ ਜਿਸ ਵਾਹਿਗੁਰੂ ਨੇ ਤੈਨੂੰ ਇਹਦੀ ਪਦਵੀ ਬਖਸ਼ਿਸ਼ ਕੀਤੀ ਹੈ ਜੱਜ ਦੀ ਕਲਮ ਫੜਾਈ ਹੈ ਇਹ ਕੋਈ ਥੋੜੀ ਗੱਲ ਨਹੀਂ ਜੀਵਾਂ ਦਾ ਇਨਸਾਫ ਕਰਦਾ ਤੂੰ ਤੇ ਜਦੋਂ ਇਨਸਾਫ ਕਰਨ ਲੱਗੇ ਨਾ ਜਦੋਂ ਕਿਸੇ ਨੂੰ ਸਜ਼ਾ ਸੁਣਾਉਣ ਲੱਗੇ ਤਾਂ ਮਗਰ ਵੇਖ ਲਿਆ ਕਰ ਪਰਮੇਸ਼ਰ ਤੇਰੇ ਕੋਲ ਖਲੋਤਾ ਹੁੰਦਾ ਉਹ ਮਾਲਕ ਵੇਖ ਰਿਹਾ ਹੁੰਦਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਉੱਥੇ ਜਾ ਕੇ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੇਗਾ ਉਹ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਯਾਦ ਰੱਖ ਤੂੰ ਵੀ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਦੰਡ ਤਾਂ ਪਾਪੀ ਨੂੰ ਦੇਣਾ ਤੇ ਜੇ ਕੋਈ ਜਿਸ ਨੇ ਅਪਰਾਧ ਵੀ ਨਹੀਂ ਕੀਤਾ ਤੇ ਉਸ ਨੂੰ ਦੰਡ ਦਿੱਤਾ ਹੋਇਆ ਫਿਰ ਸਜ਼ਾ ਦਾ ਭਾਗੀ ਉਹੀ ਹੁੰਦਾ ਜਿਸ ਨੇ ਜ਼ੁਲਮ ਦੀ ਕਲਮ ਵਾਹੀ ਹੁੰਦੀ ਹੈ ਤਾਂ ਇਸ ਲਈ ਇਸ ਸ਼ਬਦ ਤੋਂ ਅਸੀਂ ਪ੍ਰੇਰਣਾ ਲੈਣੀ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਧਨ ਦੌਲਤ ਦੁਨੀਆਂ ਦੇ ਸੁੱਖ ਤੇ ਉੱਚੇ ਮਰਾਤਬੇ ਬਖਸ਼ਿਸ਼ ਕੀਤੇ ਹਨ ਅਸੀਂ ਉਹਦੇ ਨਿਰਮਲ ਭਾਉ ਵਿੱਚ ਰਹਿ ਕੇ ਸੱਚ ਦੇ ਇਨਸਾਫ ਕਰਨੇ ਹਨ ਸੱਚ ਦੇ ਰਾਹ ਤੇ ਚੱਲਣਾ ਜੀਆਂ ਤੇ ਦਇਆ ਕਰਨੀ ਹੈ ਭਲਾ ਕਰਨਾ ਸੰਸਾਰ ਦੀ ਸੇਵਾ ਕਰਨ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਆਖਿਆ ਬਾਈ ਜੇ ਦਰਗਾਹ ਵਿੱਚ ਆਪਣੀ ਥਾਂ ਚਾਹੁੰਦਾ ਤਾਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ ਜੇ ਦਰਗਾਹ ਵਿੱਚ ਭਾਈ ਸੁਰਖਰੂ ਹੋਣਾ ਚਾਹੁੰਦਾ ਤੂੰ ਚਾਹੁੰਦਾ ਮੇਰਾ ਮੁਖ ਇੱਥੇ ਵੀ ਉਜਲਾ ਹੋਵੇ ਦਰਗਾਹ ਵਿੱਚ ਵੀ ਜਦੋਂ ਜਾਵਾਂ ਉਜਲਾ ਹੋਵੇ ਤਾਂ ਫਿਰ ਭਾਈ ਸੇਵਾ ਔਰ ਸਿਮਰਨ ਕਰ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਜਦੋਂ ਇਨਸਾਫ ਦੀ ਕਲਮ ਵਾਹਣ ਲੱਗਣਾ ਨਾ ਵੇਖ ਲਿਆ ਕਰ ਤੇਰੇ ਉੱਪਰ ਵੀ ਕੋਈ ਖੜੋਤਾ ਹੁੰਦਾ ਉਹ ਕੌਣ ਵੇਖ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੀ ਜਾਏਗੀ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਉਸ ਦੀ ਕਲਮ ਤੋਂ ਤੂੰ ਵੀ ਨਹੀਂ ਬਚ ਸਕੇਗਾ ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਵਿੱਚ ਸਾਰੇ ਸੰਸਾਰ ਦੇ ਜੀਵਾਂ ਦਾ ਦਰਦ ਸੀ ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ ਬੈਕੁੰਠ ਦੇ ਸੁੱਖਾਂ ਨੂੰ ਤਿਆਗ ਕੇ ਵੀ ਆਪਣੇ ਆਪਣੇ ਆਪ ਨੂੰ ਕਿਤਨੇ ਭਵ ਜਲਾਂ ਵਿੱਚ ਪਾਇਆ ਸਮਰੱਥ ਪੁਰਖ ਹੁੰਦੇ ਹੋਏ ਵੀ ਕੋਟ ਬ੍ਰਹਿਮੰਡਾਂ ਦੇ ਮਾਲਕ ਹੁੰਦੇ ਹੋਏ ਵੀ ਸਿਰ ਤੇ ਪੰਡ ਚੁੱਕੀ ਹੋਈ ਹੈ ਭਾਵੇਂ ਨਿਰੰਕਾਰ ਦੀ ਪ੍ਰਕਿਰਤੀ ਨੇ ਇਹ ਨਹੀਂ ਚਾਹਿਆ ਪੰਡ ਉੱਪਰ ਹੀ ਚਲਦੀ ਰਹੀ ਪਰ ਫਿਰ ਵੀ ਇਸ ਸੰਸਾਰ ਨੇ ਤਾਂ ਪੰਡ ਰੱਖ ਹੀ ਦਿੱਤੀ ਨਾ ਵਕਤ ਦੇ ਬਾਦਸ਼ਾਹ ਨੇ ਭਾਵੇਂ ਚੱਕੀਆਂ ਆਪ ਨੂੰ ਨਹੀਂ ਚਲਾਣੀਆਂ ਪਈਆਂ ਪਰ ਬਾਦਸ਼ਾਹ ਜ਼ਾਲਮ ਬਾਦਸ਼ਾਹ ਨੇ ਤਾਂ ਦੇ ਦਿੱਤੇ ਨਾ ਦਾਣੇ ਬਈ ਬਹਿ ਕੇ ਪੀਸੀ ਜਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਪਰ ਸੰਸਾਰ ਨੂੰ ਬਾਦਸ਼ਾਹ ਨੂੰ ਸਿੱਧੇ ਰਸਤੇ ਪਾ ਦਿੱਤਾ ਧੰਨ ਗੁਰੂ ਨਾਨਕ ਪਾਤਸ਼ਾਹ ਹੀ ਇੱਕ ਸੰਸਾਰ ਵਿੱਚ ਐਸੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਬਾਬਰ ਨੂੰ ਕਿਹਾ ਕਿ ਤੂੰ ਬਾਬਰ ਨਹੀਂ ਤੂੰ ਜਾਬਰ ਹੈ और याद रख तू रहम दी कलम नहीं वारिया, तेरे ते भी अकाल पुरख वाहेगुरु खुदा कदे रहम दी कलम ना वाहेगा। ता बादशाह दे नैन कटोरे बाहर आए ओ रब दे फकीरा, ओ रब दे रूप ओ खुदा दे रूप, मेरे ते रहम कर कृपा कर, मेरे ते दया कर, मैनू सीधे रस्ते पा दे। धन गुरु नानक पातशाह जी ने राज जोग करन लई कहा, आख्या जे तां प्रजा दी सेवा करदे रहोगे, सच दी किरत करदे रहोगे, तुहाडा राज अटल रहेगा, ते नहीं ते भाई फिर असी मोड़ लवांगे। उच्चारण करो श्री वाहेगुरु। जदों बादशाह औरंगजेब ने जुलम दी अत कर दित्ती, शर्मद वर्गे फकीरां दा कतलेआम, धन गुरु तेग बहादुर साहब जी नूं शहीद करना, ते होर अनेका उगर पाप जदों कीते, ते फिर किथे है भाई अज? अज ओही बादशाह औरंगजेब दी कबर ते कोई दीवा जगाउण लई तैयार नहीं है। मुजावर बैठा हुंदा है, कोई 2 रुपए 4 रुपए देवे तां अंदर जाके दर्शन करा देंदा, नहीं तां कहिंदा जदों मैं जांदा हां बादशाह औरंगजेब दी कबर ते मेरा अंदर जलन लग जांदा है, ते जो देश कौम लई आपां वार गए, धन गुरु तेग बहादुर साहब जी दा अस्थान अज वेखो शीश गंज साहब, हर वेले जुगो जुग अटल जोत जग रही है। जो एक वेरा भी दर्शन कर लैंदा है, फिर घर नौ निध आवे ताए, सब थाई होए सहाय दी मोर लग जांदी है। जिन्हां ने भाई सच दे रस्ते ते चले, जिन्हां ने सच कमाया दुनिया विच, तो जो भी महापुरख अवतार संसार ते आउंदे हन, ओ दुनिया दा संसारी जीवां दा दर्द लैके आंदे हन। धन गुरु नानक पातशाह भी एक दर्द दा प्रगटावा कर रहे हन कि हे वाहेगुरु जगत जलंदा रख लै, अपनी कृपा धार, जित द्वारे उभरे तिते ले उबार। इतनी मार पई कुरला ने, इतनी मार हुई।

ਧੀ ਘਰ ਜਾਵੋ ਇਨ੍ਹਾਂ ਅਮੋਲਕ ਹੀਰਿਆਂ ਲਾਲਾਂ ਤੋਂ ਮਹਿੰਗੇ ਸਵਾਸਾਂ ਦੇ ਨਾਲ ਜੇ ਤੂੰ ਨਾਮ ਦਾ ਵਣਜ ਕਰਕੇ ਜਾਵੇਂਗਾ ਤਾਂ ਤੇਰੀ ਇੱਜ਼ਤ ਰਹਿ ਆਵੇਗੀ, ਤੇਰਾ ਆਉਣਾ ਸਫਲ ਹੋ ਜਾਵੇਗਾ। ਜਿਸ ਕਾਰਜ ਲਈ ਮਾਲਕ ਨੇ ਤੈਨੂੰ ਘੱਲਿਆ ਹੈ ਉਹਦੀ ਸਫਲਤਾ ਹੀ ਸਿਮਰਨ ਵਿੱਚ ਹੈ, ਨਾਮ ਵਿੱਚ ਹੈ। ਐਸਾ ਨਾ ਹੋਵੇ ਅੱਖਾਂ ਨੀਵੀਆਂ ਪਾ ਕੇ ਤੂੰ ਜਾ ਕੇ ਬਹਿ ਜਾਵੇ ਜਿਵੇਂ ਜੁਆਰੀਆ ਹਾਰ ਕੇ ਬਹਿ ਜਾਂਦਾ। ਚਲੇ ਜੁਆਰੀ ਦੋਏ ਹੱਥ ਜਾ। ਹਜ਼ੂਰ ਕਹਿੰਦੇ ਹਨ ਇਹਨਾਂ ਅਮੋਲਕ ਸਵਾਸਾਂ ਦੇ ਨਾਲ ਉਹ ਧਨ ਇਕੱਠਾ ਕਰ ਜਿਹੜਾ ਇੱਥੇ ਵੀ ਤੇਰੀ ਸਹਾਇਤਾ ਕਰੇ। ਜਦੋਂ ਤੂੰ ਪੰਜ ਭੂਤਕ ਸਰੀਰ ਤਿਆਗ ਕੇ ਜਾਵੇਂ ਦਰਗਾਹ ਵਿੱਚ ਵੀ ਤੇਰੇ ਨਾਲ ਹੋਵੇ। ਜਦੋਂ ਤੂੰ ਆਇਆ ਸੈਨ ਤੇਰੇ ਕੋਲ ਸਵਾਸਾਂ ਦੀ ਪੂੰਜੀ ਸੀ, ਐਸਾ ਨਾ ਹੋਵੇ ਤੂੰ ਜਾਵੇਂ ਤੇ ਤੇਰੇ ਹੱਥ ਦੋਵੇਂ ਖਾਲੀ ਹੋਣ, ਆਪਣੀ ਪ੍ਰਤੀਤ ਵੀ ਗਵਾ ਕੇ ਜਾਵਾਂ। ਇਸ ਲਈ ਹਜ਼ੂਰ ਕਹਿੰਦੇ ਨੇ ਆਇਆ ਸੈਂ ਸਵਾਸਾਂ ਦੀ ਪੂੰਜੀ ਲੈ ਕੇ ਜਾ ਤਾਂ ਨਾਮ ਦਾ ਧਨ ਖੱਟ ਕੇ ਜਾ, ਫਿਰ ਤੇਰਾ ਆਉਣਾ ਸਫਲ ਹੈ।

0: ਤੇਰੇ ਜਨਮਾਂ ਦੇ ਕੀਤੇ ਹੋਏ ਪਾਪਾਂ ਦੀ ਮੈਲ ਲੱਥ ਜਾਏਗੀ। ਮੂਤ ਪਲੀਤੀ ਕੱਪੜ ਹੋਏ ਤੇ ਸਾਬੂਨ ਲਈਐ ਓਏ ਧੋਏ, ਭਰੀਐ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ, ਜਨਮ ਜਨਮਾਤਰਾਂ ਦੀ ਇਸ ਮਨ ਨੂੰ ਮਲ ਲੱਗੀ ਹੋਈ ਹੈ। ਐ ਮਨੁੱਖ ਜੇ ਤੇਰੀ ਵਾਰੀ ਆਈ ਮਨੁੱਖਾ ਜਨਮ ਦੀ, ਤੇ ਜੇ ਹੁਣ ਵੀ ਮੈਲ ਤੂੰ ਨਾ ਲਹਾ ਕੇ ਗਿਓ ਤਾਂ ਕਦੋਂ ਲਹਾਵੇਂਗਾ ਭਾਈ। ਕੀ ਮੂੰਹ ਵਿਖਾਏਗਾ ਨਿਰੰਕਾਰ ਨੂੰ ਜਿਸ ਨੇ ਤੇਰੇ ਤੇ ਐਨੀਆਂ ਰਹਿਮਤਾਂ ਕੀਤੀਆਂ, ਏਡੀਆਂ ਬਖਸ਼ਿਸ਼ਾਂ ਕੀਤੀਆਂ, ਏਡੀਆਂ ਖੁੱਲਾਂ ਤੈਨੂੰ ਦਿੱਤੀਆਂ, ਤੂੰ ਫਿਰ ਵੀ ਅਮੋਲਕ ਸਵਾਸਾਂ ਨੂੰ ਨਹੀਂ ਸੰਭਾਲਿਆ। ਭਾਈ ਗੁਰਮੁਖ ਤਾਂ ਉਹੀ ਹਨ ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨਿਆ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਰਿਹਾ, ਸੰਸਾਰ ਵੱਲ ਨਹੀਂ। ਸੰਸਾਰ ਵੱਲ ਜੋ ਰਹੇ ਹਨ ਉਹਨਾਂ ਨੇ ਆਪਣੀ ਆਤਮਾ ਨੂੰ ਕਲੰਕਿਤ ਕਰ ਲਿਆ। ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਸ਼ਹਿਰ ਤੋਂ ਬਾਹਰ ਇਕਾਂਤ ਜਗ੍ਹਾ ਤੇ ਬੈਠੇ ਹਨ ਤੇ ਕੀ ਤੱਕਿਆ, ਇੱਕ ਕਾਲਾ ਹਰਨ ਆਇਆ ਤੇ ਖੇਤ ਦੇ ਵਿੱਚ ਜਾਣਾ ਚਾਹੁੰਦਾ। ਸੋਚ ਰਿਹਾ, ਸਾਡਾ ਮਨ ਵੀ ਕਈ ਵਾਰਾਂ ਸੋਚਦਾ, ਪੁੰਨ ਕਰਨ ਲੱਗਿਆਂ ਵੀ ਪਾਪ ਕਰਨ ਲੱਗਿਆਂ ਵੀ ਸੋਚਦਾ, ਪਰ ਜੇ ਤਾਂ ਪੁੰਨ ਬਹੁਤ ਹੋਣ ਤਾਂ ਇਹ ਪੁੰਨ ਇਹ ਮਨ ਚੰਗੇ ਪਾਸੇ ਲੈ ਜਾਂਦਾ, ਤੇ ਜੇ ਪੁੰਨ ਘੱਟ ਹੋਣ ਪਾਪਾਂ ਦਾ ਪਲੜਾ ਭਾਰੀ ਹੋਵੇ ਤਾਂ ਮਨੁੱਖ ਮਾੜੇ ਪਾਸੇ ਤੁਰ ਪੈਂਦਾ। ਉਚਾਰਨ ਕਰੋ ਸ੍ਰੀ ਇਹ ਕਾਲਾ ਹਰਨ ਜਾਂ ਇਸ ਖੇਤ ਵਿੱਚ ਚੁੰਗੀ ਮਾਰ ਕੇ ਗਿਆ, ਵਾੜ ਟੱਪ ਕੇ ਗਿਆ, ਅੱਗੇ ਖੇਤ ਦੇ ਮਾਲਕ ਨੇ ਫਾਹੀ ਲਾਈ ਹੋਈ ਸੀ, ਗਿਆ ਤਾਂ ਸੀ ਫਲ ਛਕਣ, ਪਰ ਚਾਰੇ ਇਸ ਦੇ ਪੈਰ ਉੱਥੇ ਜਾ ਕੇ ਫਸ ਗਏ ਤੇ ਮਾਲਕ ਨੇ ਆ ਕੇ ਕੰਨ ਤੋਂ ਪਕੜ ਲਿਆ। ਉਚਾਰਨ ਕਰੋ ਸ੍ਰੀ ਜਿਤਨਾ ਡਰ ਇਸ ਵੇਲੇ ਮਿਰਗ ਨੂੰ ਲੱਗਿਆ ਹਿਰਨ ਨੂੰ ਲੱਗਿਆ ਉਸ ਤੋਂ ਕਈ ਗੁਣਾ ਵੱਧ ਗੁਰੂ ਨਾਨਕ ਸੱਚੇ ਪਾਤਸ਼ਾਹ ਇਹ ਕੌਤਕ ਵੇਖ ਕੇ ਦਰਬ ਗਏ। ਆਖਿਆ ਐ ਮੇਰੇ ਮਨ ਤੂੰ ਵੀ ਤਾਂ ਸੰਸਾਰ ਰੂਪੀ ਖੇਤੀ ਵਿੱਚ ਇਵੇਂ ਛਲਾਂਗਾ ਮਾਰਦੇ ਮਨ ਮਾਨੀਆਂ ਕਰਦੇ ਆ ਵੇਖ ਕਿਵੇਂ ਫਸ ਗਿਆ, ਤੂੰ ਵੀ ਪਦਾਰਥਾਂ ਵਿੱਚ ਫਸਿਆ ਹੋਇਆ ਤੇ ਕਿਸੇ ਵੇਲੇ ਜੰਮ ਆ ਕੇ ਪਕੜ ਲਈ। ਇਸ ਲਈ ਜੋ ਵਾਹਿਗੁਰੂ ਨੇ ਤੈਨੂੰ ਹੱਕ ਦਿੱਤੇ ਨੇ, ਜੋ ਪਦਾਰਥ ਤੈਨੂੰ ਵਾਹਿਗੁਰੂ ਨੇ ਦਿੱਤੇ ਹਨ ਉਹਨਾਂ ਵਿੱਚ ਹੀ ਭਲਾ ਮਨਾ, ਉਸਦਾ ਸ਼ੁਕਰਾਨਾ ਕਰ, ਉਸਦਾ ਸਿਮਰਨ ਕਰ। ਜਿਹੜੇ ਖਾਣੇ ਤੈਨੂੰ ਵਾਹਿਗੁਰੂ ਨੇ ਬਖਸ਼ੇ ਹਨ ਉਹ ਛੱਕ ਕੇ, ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮੈਂ। ਐਸੇ ਖਾਣੇ ਨਾ ਖਾ ਜਿਹੜੇ ਤੈਨੂੰ ਨਰਕਾਂ ਦਾ ਮੂੰਹ ਵਿਖਾਣ, ਐਸੇ ਪਦਾਰਥਾਂ ਦੀ ਵਰਤੋਂ ਨਾ ਕਰ ਜਿਹੜੀ ਤੈਨੂੰ ਨਰਕ ਦੇ ਬੂਹੇ ਤੱਕ ਪਹੁੰਚਾ ਦੇਵੇ। ਯਾਦ ਰੱਖ, ਨਹੀਂ ਤੇ ਲੇਖਾ ਦੇਣਾ ਪਵੇਗਾ। ਜਮਾਂ ਦੀ ਮਾਰ ਤੂੰ ਸਹਾਰ ਨਾ ਸਕੇਗਾ ਫਿਰ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ, ਤੂੰ ਸੁਣ ਹਰਨਾ ਕਾਲਿਆ ਕੀ ਵਾਰੀ ਏ ਰਾਤਾ ਰਾਮ। ਇਹ ਵਾਰੀ ਹੈ ਸੰਸਾਰ ਦੀ, ਤੇ ਜਿਹੜੇ ਭਾਈ ਸੰਸਾਰ ਵਿੱਚ ਖਚਤ ਹੋ ਗਏ ਉਹ ਅਤ ਦੁਖੀ ਹਨ। ਹਜ਼ੂਰ ਦਾ ਬਚਨ ਹੈ ਕਿ ਜਿਹੜੇ ਸੰਸਾਰ ਵਿੱਚ ਖਚਤ ਹੋ ਗਏ ਹਨ ਉਹਨਾਂ ਦਾ ਉਹ ਹਾਲ ਹੋਵੇਗਾ ਜਿਵੇਂ ਕੜਾਇਆ ਤੇਲ ਦਾ ਭਰ ਕੇ ਅੱਗ ਤੇ ਰੱਖੀਦਾ ਤੇ ਕਿਵੇਂ ਤਪਦਾ ਉਹ ਤੇਲ। ਆਖਿਆ ਤੇਰਾ ਵੀ ਮਨ ਇਸੇ ਤਰ੍ਹਾਂ ਜਲਦਾ ਬਲਦਾ ਹੀ ਰਹੇਗਾ ਸਾਰੀ ਉਮਰ, ਤੈਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦੇ ਜੇ ਤੂੰ ਮਾਇਆ ਵਿੱਚ ਖਚਤ ਹੋ ਜਾਏਗਾ, ਕਿਉਂਕਿ ਇਹ ਬਿਖ ਫਲ ਮਿੱਠਾ ਚਾਰ ਦਿਨ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਇਹ ਸੰਸਾਰ ਜ਼ਹਿਰ ਹੈ, ਪਹਿਲਾਂ ਤਾਂ ਬੜਾ ਤੈਨੂੰ ਮਿੱਠਾ ਫਲ ਲੱਗਦਾ ਸੰਸਾਰ ਦਾ, ਤੂੰ ਮਨ ਮਾਨੀਆਂ ਕਰਦਾ ਉਹ ਵੀ ਕਰ ਲਵਾਂ ਆਹ ਵੀ ਕਰ ਲਵਾਂ, ਕੋਈ ਕੰਮ ਰਹਿ ਨਾ ਜਾਵੇ ਜਿਹੜਾ ਮੈਂ ਨਾ ਕਰਾਂ। ਉਹ ਸਵਾਦ ਵੀ ਚੱਕ ਲਵਾਂ, ਆਹ ਵੀ ਚੱਕ ਲਵਾਂ, ਕੋਈ ਸਵਾਦ ਰਹਿ ਨਾ ਜਾਵੇ। ਹਜ਼ੂਰ ਕਹਿੰਦੇ ਨੇ ਇਹ ਜ਼ਹਿਰ ਹਨ ਜਿਹੜੇ ਸੰਸਾਰਕ ਪਦਾਰਥ ਹਨ। ਇਹ ਬਿਖ ਫਲ ਮਿੱਠਾ ਚਾਰ ਦਿਨ, ਕੁਝ ਦਿਨ ਮਿੱਠਾ ਲੱਗਦਾ ਤੇ ਪਤਾ ਉਦੋਂ ਲੱਗਦਾ ਜਦੋਂ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਊਠ ਖਲੋਏ ਰੋਗ। ਜਦੋਂ ਰੋਗੀ ਹੋ ਜਾਂਦਾ ਮਨੁੱਖ ਤੇ ਫਿਰ ਉਸਦਾ ਹਰ ਸਾਹ ਦੁਖੀ ਹੋ ਜਾਂਦਾ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਮੌਤ ਨੂੰ ਮੰਗਦਾ ਤੇ ਨਹੀਂ ਆਉਂਦੀ, ਏਡਾ ਦੁਖੀ ਕਿਉਂ ਭਾਈ? ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਹੈ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਵਿਚਾਰ ਦਿੱਤਾ ਉਹ ਹਰ ਵੇਲੇ ਤਪਦੇ ਰਹੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ, ਬਿਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਤੂੰ ਸੁਣ ਹਰਣਾ ਕਾਲਿਆ ਕੀ ਵਾਰੀਏ ਰਾਤਾ ਰਾਮ। ਬਿਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ, ਫਿਰ ਹੋਏ ਤਾਤਾ ਖਰਾ ਮਾਤਾ, ਨਾਮ ਬਿਨ ਪ੍ਰਤਾਪ ਹੈ ਪਛਤਾਵਾ ਹੀ ਰਹਿ ਜਾਏਗਾ। ਉਹ ਜੇਬ ਸ਼ਾਇਰ ਦੇਹ ਲਹਿਰੀ ਬਿਜੁਲ ਜਿਵੇਂ ਚਮਕੇ। ਆਖਿਆ ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਕਦੇ ਇੱਕ ਥਾਂ ਨਹੀਂ ਰਹਿੰਦੀਆਂ, ਬਿਜਲੀ ਚਮਕਦੀ ਹੈ ਝਟਕੂ, ਫਿਰ ਪਤਾ ਨਹੀਂ ਕਿਧਰੇ ਚਲੀ ਜਾਂਦੀ ਹੈ। ਦੁਨੀਆਂ ਦੇ ਸੁੱਖ ਵੀ ਇਸੇ ਤਰ੍ਹਾਂ ਝਲਕੀਆਂ ਵਿਖਾਉਂਦੇ ਹਨ। ਸੱਚਾ ਸੁੱਖ ਤਾਂ ਪਰਮੇਸ਼ਰ ਦੇ ਸਿਮਰਨ ਦਾ ਜਿਹੜਾ ਤੂੰ ਕਰਨਾ ਹੈ। ਹਰ ਬਾਜ ਰਾਖਾ ਕੋਈ ਨਾਹੀ, ਸੋਏ ਤੁਝੇ ਬਿਸ਼ਾਰਿਆ, ਹਰੀ ਦੇ ਸਿਮਰਨ ਤੋਂ ਬਿਨਾਂ ਤੇਰੀ ਰਾਖੀ ਕਿਸੇ ਨਹੀਂ ਕਰਨੀ, ਤੇਰੀ ਸਹਾਇਤਾ ਕਿਸੇ ਨਹੀਂ ਕਰਨੀ। ਇੱਕ ਪਰਮੇਸ਼ਰ ਦਾ ਨਾਮ ਹੀ ਤੇਰੀ ਸਹਾਇਤਾ ਕਰੇਗਾ। ਉਹੋ ਹੀ ਤੂੰ ਵਿਸਾਰ ਕੇ ਬਹਿ ਗਏ, ਖਾਣਾ ਪੀਣਾ ਹੱਸਣਾ ਸੋਣਾ ਇਹ ਕੰਮ ਤੈਨੂੰ ਚੇਤੇ ਰਹਿ ਗਏ। ਸਿਮਰਨ ਕਰਨਾ ਸੀ ਤੂੰ ਪ੍ਰਭੂ ਦਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰ ਦੋ, ਇਹ ਅੰਮ੍ਰਿਤ ਫਲ ਹੈ ਤੇਰੇ ਲਈ। ਤੇਰਾ ਲੋਕ ਵੀ ਸੌਰਦਾ ਪਰ ਲੋਕ ਵੀ ਸੌਰ ਜਾਂਦਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾ, ਹਰ ਬਾਜ ਰਾਖਾ ਕੋਈ ਨਾਹੀ, ਸੋਏ ਤੁਝੇ ਬਿਸਾਰਿਆ, ਸੱਚ ਕਹੇ ਨਾਨਕ ਚੇਤ ਰੇ ਮਨ, ਮਰੈ ਹਰਣਾ ਕਾਲਿਆ। ਰਾਜਾ ਲੰਘ ਰਿਹਾ ਸੀ, ਮਹਾਂਪੁਰਖ ਬੈਠੇ ਹਨ ਨਿਰੰਕਾਰ ਦੇ ਚਰਨਾਂ ਵਿੱਚ ਜੁੜੇ ਹੋਏ। ਸੋਚਿਆ ਬੜੀ ਲੰਬੇਰੀ ਰਾਤ ਸੀ ਔਰ ਬੜੀ ਠੰਡ ਸੀ, ਮਹਾਂਪੁਰਖਾਂ ਨੂੰ ਬੜੀ ਤਕਲੀਫ ਹੋਈ ਹੋਵੇਗੀ। ਪੁੱਛਣ ਲੱਗਾ ਮਹਾਂਪੁਰਖੋ ਰਾਤ ਕੈਸੀ ਬੀਤ। ਮਹਾਂਪੁਰਖ ਕਹਿਣ ਲੱਗੇ, ਰਾਜਾ ਕੁਝ ਤੇਰੇ ਵਰਗੀ ਤੇ ਕੁਝ ਤੇਰੇ ਨਾਲੋਂ ਚੰਗੀ। ਹੈਰਾਨ ਹੋ ਗਿਆ, ਮੈਂ ਮਖਮਲੀ ਸ਼ੇਜਾਂ ਤੇ ਸੁੱਤਾ, ਸਾਰੇ ਸੁੱਖ ਮਾਣੇ ਤੇ ਇਹ ਕਹਿ ਰਿਹਾ ਠੰਡ ਵਿੱਚ ਸੁਲਕਦਾ ਰਿਹਾ ਹੋਵੇਗਾ ਸਾਰੀ ਰਾਤ। ਇਹ ਕਹਿ ਰਿਹਾ ਕੁਝ ਤੇਰੇ ਵਰਗੀ ਤੇ ਕੁਝ ਤੇਰੇ ਤੋਂ ਚੰਗੀ, ਇਹ ਕਿਵੇਂ ਹੋ ਸਕਦਾ? ਮਹਾਂਪੁਰਖੋ ਇਹ ਕਿਵੇਂ ਹੋ ਸਕਦਾ? ਮੇਰੇ ਵਰਗੀ ਵੀ ਨਹੀਂ ਹੋ ਸਕਦੀ ਤੇ ਮੇਰੇ ਤੋਂ ਚੰਗੀ ਕਿਵੇਂ ਹੋ ਸਕਦੀ ਹੈ? ਤਾਂ ਉਹ ਰੱਬ ਦੇ ਪਿਆਰੇ ਮਹਾਂਪੁਰਖ ਕਹਿਣ ਲੱਗੇ, ਰਾਜਨ ਜਦੋਂ ਨੀਂਦ ਆ ਜਾਂਦੀ ਹੈ ਨਾ ਮਨੁੱਖ ਨੂੰ, ਭਾਵੇਂ ਸੇਜਾ ਤੇ ਸੁੱਤਾ ਹੋਵੇ ਤੇ ਭਾਵੇਂ ਭੂਏ ਤੇ ਸੁੱਤਾ ਹੋਵੇ, ਇੱਕੋ ਜਿਹਾ ਹੀ ਹੁੰਦਾ। ਇਸ ਲਈ ਤੇਰੇ ਵਰਗੀ ਤੇ ਕੁਝ ਤੇਰੇ ਤੋਂ ਚੰਗੀ ਤਾਂ ਹੈ ਕਿ ਤੈਨੂੰ ਜਾਗ ਆਈ ਤਾਂ ਤੂੰ ਆਪਣੇ ਨਰਕ ਦਾ ਬੂਹਾ ਖੋਲ ਲਿਆ, ਤੇ ਸਾਨੂੰ ਜਾਗ ਆਈ ਤਾਂ ਅਸੀਂ ਨਿਰੰਕਾਰ ਦੇ ਚਰਨ ਪਕੜ ਲਏ, ਅਸੀਂ ਸਿਮਰਨ ਵਿੱਚ ਜੁੜ ਗਏ। ਇਸ ਲਈ ਤੇਰੇ ਨਾਲੋਂ ਬਹੁਤ ਚੰਗੀ ਬੇਤੀ ਹੈ। ਜਿਨ੍ਹਾਂ ਨੂੰ ਮਰਨਾ ਯਾਦ ਹੈ ਉਹਨਾਂ ਨੂੰ ਪਰਮੇਸ਼ਰ ਯਾਦ ਹੈ। ਇਸ ਲਈ ਹਜ਼ੂਰ ਬਖਸ਼ਿਸ਼ ਕਰ

ਤਾਂ ਗੁਰੂ ਨਾਨਕ ਪਾਤਸ਼ਾਹ ਬੈਠੇ ਹਨ ਇੱਕ ਸਰੋਵਰ ਦੇ ਕਿਨਾਰੇ ਤੇ। ਇਹ ਸੁਕਾਲ ਸਰੋਵਰ ਹੈ, ਜਿਸ ਸਰੋਵਰ ਤੇ ਕਾਈ ਆ ਜਾਂਦੀ ਹੈ, ਕਵਲ ਫੁੱਲ ਪੈਦਾ ਹੁੰਦੇ ਹਨ, ਐਸੇ ਸਰੋਵਰ ਦੇ ਕਿਨਾਰੇ ਤੇ ਬੈਠੇ ਸਨ ਤੇ ਕੀ ਤੱਕਿਆ

ਵੇਖ ਕੇ ਕਹਿਣ ਲੱਗੇ ਐ ਬਵਰੇ ਐ ਬਵਰ ਰੂਪੀ ਮੇਰੇ ਮਨ, ਤੂੰ ਵੀ ਤਾਂ ਸੰਸਾਰ ਵਿੱਚ ਇਵੇਂ ਖਚਿਤ ਹੋਇਆ ਵੇ, ਤੂੰ ਵੀ ਤਾਂ ਧਨ ਦੌਲਤ ਪਦਾਰਥਾਂ ਦਾ ਲੋਭੀ ਹੈ, ਆ ਵੇਖ ਜਿਵੇਂ ਭੌਰੇ ਨੇ ਲੋਭ ਕੀਤਾ ਵਿੱਚ ਹੀ ਮਰ ਗਿਆ, ਤੂੰ ਵੀ ਸੰਸਾਰ ਵਿੱਚ ਇਵੇਂ ਚਲਾ ਜਾਏਗਾ। ਪਰਮੇਸ਼ਰ ਦੇ ਨਾਮ ਦਾ ਲੋਭ ਕਰ ਜੇ ਕਰਨਾ ਤਾਂ, ਪਰਮੇਸ਼ਰ ਦੇ ਸਿਮਰਨ ਦਾ ਲੋਭ ਕਰ ਵਾਈ ਜੇ ਕਰਨਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ, ਭਵਰਾ ਫੂਲ ਭਵੰਤਿਆ ਦੁੱਖ ਅਤ ਭਾਰੀ ਰਾਮ, ਤੂੰ ਪਾਉਂਦਾ ਰਿਹਾ ਵਾਸ਼ਨਾ ਦਾ ਲੋਭੀ ਤੂੰ ਫਿਰਦਾ ਹੀ ਰਿਹਾ। ਇਸੇ ਤਰ੍ਹਾਂ ਸਾਡੀ ਅਵਸਥਾ ਹੈ, ਅਸੀਂ ਵੀ ਸੰਸਾਰ ਵਿੱਚ ਆ ਕੇ ਪਾਉ ਰਹੇ ਹਾਂ, ਆਪਣੇ ਧੰਦਿਆਂ ਵਿੱਚ ਭੱਜ ਰਹੇ ਹਾਂ, ਸਵੇਰ ਤੋਂ ਸ਼ਾਮ ਤੱਕ ਸਾਨੂੰ ਪਰਮੇਸ਼ਰ ਦਾ ਨਾਮ ਨਹੀਂ ਚੇਤੇ ਆਉਂਦਾ। ਇਹੀ ਚੇਤੇ ਹੈ ਕਿ ਉੱਥੇ ਚਲੇ ਜਾਈਏ, ਆਦਰ ਕਰ ਲਈਏ, ਉਹ ਕਰ ਲਈਏ, ਕੋਈ ਪਦਾਰਥ ਪ੍ਰਾਪਤ ਹੋ ਜਾਏ, ਕਿਤੇ ਧਨ ਦੌਲਤ ਦਾ ਨਫਾ ਹੋ ਜਾਵੇ। ਬਸ ਇਹੀ ਸਾਡੀ ਦੁਨੀਆਂ ਦੀ ਪੈਸੇ ਦੀ ਦੌੜ ਹੈ, ਜਿਸ ਨੂੰ ਦੌੜਦਿਆਂ ਦੌੜਦਿਆਂ ਮਨੁੱਖ ਇੱਕ ਦਿਨ ਤੈਅ ਪੈਂਦਾ, ਮਿੱਟੀ ਦੀ ਦੇਰੀ ਹੋ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ, ਕਹਿ ਰਹੇ ਹਨ, ਭਵਰਾ ਫੂਲ ਭਵੰਤਿਆ ਦੁੱਖ ਅਤ ਭਾਰੀ ਰਾਮ, ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ ਰਾਮ, ਵਿਚਾਰ ਸਤਿਗੁਰ ਮੁਝੇ ਪੁੱਛਿਆ ਭਵਰ ਬੇਲੀ ਰਾਤੋ, ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਾਤੋ, ਜਬ ਜਮ ਜਗ ਬਾਧਾ ਖਾਏ ਚੋਟਨ, ਕਿਉਂਕਿ ਜਪਿਆ ਨਹੀਂ ਧੰਦਿਆਂ ਵਿੱਚ ਰੁਝਿਆ ਰਿਹਾ, ਹੁਣ ਜਮ ਨੇ ਆ ਕੇ ਪਕੜ ਲਿਆ ਤੇ ਫਿਰ ਜਮ ਕਾ ਡੰਡ ਮੂੰਡ ਮੇ ਲਾਗੇ, ਕਹਿਤ ਕਬੀਰ ਤਬ ਹੀ ਨਰ ਜਾਗੇ। ਹੁਣ ਜਾਗ ਆਈ, ਹੁਣ ਹੋਸ਼ ਆਈ ਕਿ ਕਿਤਨੇ ਅਮੋਲਕ ਸਵਾਸ ਮੈਂ ਧੰਦਿਆਂ ਵਿੱਚ ਉਜਾੜ ਕੇ ਆ ਗਿਆ। ਇਸ ਲਈ ਜਮ ਮਗ ਬਾਧਾ, ਜਿਹੜੇ ਜਮ ਨੇ ਬੰਨ ਲਿਆ ਖਾਏ ਚੋਟਾ, ਫਿਰ ਸਜ਼ਾ ਮਿਲੀ ਕੋਰੜਿਆਂ ਦੀ, ਸ਼ਬਦ ਬਿਨ ਬੇਤਾ ਲਿਆ, ਗੁਰੂ ਕੀ ਬਾਣੀ ਨਾਲ ਪਿਆਰ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਮਿਹਰ ਕਰ ਰਹੇ ਹਨ, ਕਹਿ ਰਹੇ ਹਨ, ਸੱਚ ਕਹੇ ਨਾਨਕ ਚੇਤ ਰੇ ਮਨ, ਮੈਂ ਤੈਨੂੰ ਸੱਚ ਕਹਿ ਰਿਹਾ ਕਿ ਸਿਮਰਨ ਕਰ, ਜੇ ਆਪਣਾ ਉਧਾਰ ਚਾਹੁੰਦਾ, ਆਪਣਾ ਭਲਾ ਚਾਹੁੰਦਾ, ਸੰਸਾਰ ਤੇ ਆਉਣਾ ਸਫਲਾ ਚਾਹੁੰਦਾ, ਤਾਂ ਸਤ ਸੰਗਤ ਵਿੱਚ ਬਹਿ ਕੇ ਜਪ ਸ੍ਰੀ ਵਾਹਿਗੁਰੂ। ਸੱਚ ਕਹੇ ਨਾਨਕ ਚੇਤ ਰੇ ਮਨ, ਮਵਰੇ ਮਰੇ ਭਵਰਾ ਕਾਲਿਆ, ਉਹ ਕਈ ਨਹੀਂ ਤੇ ਸੰਸਾਰੀ ਧੰਦਿਆਂ ਵਿੱਚ ਐਵੇਂ ਹੀ ਮਰ ਜਾਏਗਾ। ਜਾਗ, ਸਾਡੀ ਸੁੱਤੀ ਹੋਈ ਸੁਰਤ ਨੂੰ ਜਗਾ ਰਹੇ ਹਨ ਗੁਰੂ ਨਾਨਕ ਸਾਹਿਬ ਜੀ।

ਅਹੰਕਾਰ ਮਿਹਰ ਕਰੇਗਾ ਉਹਦੀ ਰਜਾ ਵਿੱਚ ਜੋ ਕੁਝ ਮਾਲਕ ਦੇਵੇਗਾ ਉਹ ਸਬਰ ਤੇ ਸੰਤੋਖ ਨਾਲ ਛਕਾਂਗੇ। ਮਹਾਰਾਜ ਝੂਠੀ ਗੱਲ, ਮੇਰਾ ਤਾਂ ਤੁਰਨਾ ਹੀ ਮੁਹਾਲ ਹੈ। ਸਿੱਧੀ ਗੱਲ, ਕੀਰਤਨ ਹੋ ਗਿਆ, ਹੁਣ ਪ੍ਰਸ਼ਾਦਾ ਚਾਹੀਦਾ, ਡਾਢੀ ਭੁੱਖ ਲੱਗੀ। ਹਜ਼ੂਰ ਕਹਿਣ ਲੱਗੇ ਮਰਦਾਨੇ ਆ, ਘਾਬਰ ਨਾ, ਨਿਰੰਕਾਰ ਰੋਟੀ ਦੇਵੇਗਾ। ਮਹਾਰਾਜ ਕਦ ਦੇਵੇਗਾ? ਆਖੋ ਸ੍ਰੀ ਵਾਹਿਗੁਰੂ, ਕਈ ਦਿਨ ਹੋ ਗਏ ਰੋਟੀ ਦਾ ਮੂੰਹ ਹੀ ਨਹੀਂ ਵੇਖਿਆ, ਪੱਕੀ ਨੀ ਰੋਟੀ ਕਿਉਂ ਜੀ? ਐਵੇਂ ਕਿਵੇਂ ਕੀਰਤਨ ਹੋ? ਹਜ਼ੂਰ ਕਹਿਣ ਲੱਗੇ ਮਰਦਾਨੇ, ਕੋਈ ਨੀ, ਉਦਾਸ ਨਾ ਹੋ, ਰੋਟੀ ਰੱਬ ਦੇਵੇਗਾ, ਪਰ ਅਜੇ ਸਬਰ ਕਰ। ਮਹਾਰਾਜ ਮੇਰੇ ਤੋਂ ਸਬਰ ਨਹੀਂ ਜੀ ਹੁੰਦਾ, ਇਹ ਪਿਆ ਜੇ ਰਬਾਬ, ਜਾਂ ਤਾਂ ਰੋਟੀ ਦਿਓ ਨਹੀਂ ਤਾਂ ਮੈਨੂੰ ਆ ਗਿਆ ਦਿਓ। ਆਖੋ ਸ੍ਰੀ ਵਾਹਿਗੁਰੂ, ਮੇਰੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਮਰਦਾਨੀਆਂ ਨੂੰ ਫਿਰ ਪਿਆਰ ਨਾਲ ਕਹਿੰਦੇ, ਫਿਰ ਸਤਿਕਾਰ ਨਾਲ ਕਹਿੰਦੇ ਹਨ, ਮਰਦਾਨੀਆਂ ਤੂੰ ਚੜ੍ਹਦੀਆਂ ਕਲਾਂ ਚ ਰਹੋ। ਮਹਾਰਾਜ ਬੜਾ ਚਿਰ ਚੜ੍ਹਦੀਆਂ ਕਲਾਂ ਚ ਰਿਹਾ, ਹੁਣ ਨਹੀਂ ਰਿਹਾ ਜਾਂਦਾ ਰੋਟੀ ਚ। ਹਜ਼ੂਰ ਕਹਿਣ ਲੱਗੇ ਮਰਦਾਨੇ, ਇੱਥੇ ਤਾਂ ਪ੍ਰਬੰਧ ਨਹੀਂ ਹੋ ਸਕਦਾ। ਮਰਦਾਨੇ ਨੇ ਕਿਹਾ, ਮਹਾਰਾਜ ਇਹ ਪ੍ਰਬੰਧ ਨਹੀਂ ਹੋ ਸਕਦਾ, ਇਹ ਪਿਆ ਜੇ ਰਵਾਜ ਤੇ ਮੈਨੂੰ ਛੁੱਟੀ। ਮਰਦਾਨੇ ਦੇਖ ਲੈ ਤੇਰੀ ਮਰਜ਼ੀ ਹੈ, ਕਿੱਥੇ ਆਇਆ ਸਾਂ ਕਰੋ, ਕਿੱਥੇ ਹੀ ਜਾਂਦੇ। ਮਹਾਰਾਜ ਜਾਂਦੇ ਤਾਂ ਸਹੀ, ਆਪ ਤੁਸੀਂ ਛਕਦੇ ਛਕਾਉਂਦੇ ਪਤਾ ਨੀ, ਤੁਹਾਨੂੰ ਤਾਂ ਭੁੱਖ ਲੱਗਦੀ ਨਹੀਂ ਹੈ, ਪਰ ਮੈਨੂੰ ਤਾਂ ਡਾਢੀ ਲੱਗੀ ਹੋਈ। ਆਖਿਰਕਾਰ ਪਿਆਰੀ ਸਾਧ ਸੰਗਤ, ਅੱਜ ਮਰਦਾਨੇ ਨੇ ਭੁੱਖ ਦੇ ਦੁੱਖ ਵਜੋਂ ਕਈ ਤਰ੍ਹਾਂ ਦੇ ਜਵਾਬ ਸਵਾਲ ਵੀ ਹਜ਼ੂਰ ਨਾਲ ਕੀਤੇ, ਆਖਿਰਕਾਰ ਜਵਾਬ ਦੇ ਕੇ ਤੁਰ ਪਿਆ। ਆਖੋ ਸ੍ਰੀ ਵਾਹਿਗੁਰੂ, ਪਹਿਲਾਂ ਇਹਨੇ ਕਲੀਅਰ

ڈاکٹر جی، پہلا مسئلہ ہی روٹی کا، نہیں تو روٹی کھوال نہیں تو دے جواب، جواب دے دے، آخرکار جواب دے کے مردانہ تر. حضور نے کیا مردانے جلال وچ رہو، حکم وچ رہو. مہاراج بڑا چر حکم منیا تو ہوں نہیں میرے کو رہا جانا. مردانہ تر پیا، بھول گیا مردانے نو او بچن. ایک ویری اگے بھی حکم موڑیا سی آخو استری والے، اگے بھی موڑیا سی. حضور ایک تھان پہ گئے، مردانے نے کیرتن کیتا، ایتھے بھی یہی مسئلہ. حضور کہن لگے مردانے سامنے شہر ہے، ایتھے جا کے روٹی کھا لے. بابا میرے کول کچھ نہیں. حضور کہن لگے چک لے ٹکا. آخو استری والے، بابا ٹکے نال کی بنے گا؟ مردانے تو لیتا جا، لے کے چلا. جس لئے شہر پہنچے، چنگا رونکیلا شہر، سوچیا کیوں دیوا ٹکا. تو پہلا ہی جا کے مردانہ کرانے والی دکان سے اتے کھڑو گیا. خیال آیا بھی اج بدام ہی چھکی آخو سری بھائی جی، کئی دن ہو گئے گلا بڑا خشک ہوا. یہ کیا بھائی بدام کی بات؟ دکاندار نے کیا ٹکے شیر تے کھنڈ، یہ بھی ٹکے شیر تے مرچا، یہ بھی ٹکے شیر. مردانے نے سوچیا بھی چنگا بندہ ہے، پردیسیاں نال مخول کردا ہے، سوچیا بھی بلاس کردا. مردانہ دوجی دکان تے چلا گیا، اے سی فروٹاں دی دکان، سونے سونے کیلے ڈیسی آخو سے جو آئی پیسہ ٹوکریا، ساڈے ڈیسی تے کرسیاں تے بیٹھے ہوندے ہیں تے ایتھے ٹوکریاں تے وچ پتے ہوندے. تو پیاری ساتھ سنگت کیلے وال ویکھیا، سیبا وال تکیا، ہور وی کئی طرح دے فروٹ انگوراں وال ویکھے. مردانے نے پوچھا کیوں بھائی بھلے لوگ یہ انگور کی بات دے ہیں؟ اس نے کیا تک شیر سیب، یہ بھی ٹکے شیر تے کیلے، یہ نے کیا بھی ٹکے شیر. مردانے نے کیا اتنے سارے ہی جے بندے ہیں، کسی کے دل چڑھے میں نہیں آتا کہ میں پردیسی ہاں، جس چیز کی مینو اچھا ہے یہ مینو دین. مردانہ تیجی دکان تے چلا گیا. اے دکان کس دی سی؟ حلوائی. شام دا ٹائم سی، گرم گرم جلیبیاں نکل رہی ہیں. مردانی نے ویکھیا بھوک ڈاڈی لگی ہوئی سی، منہ چ پانی پھر آیا، نیڑے پہنچیا، سوچیا بھی حلوائی ہے تاں پلا لوگ سیدھا سادھا جاپدا ہے، اے نہیں ماحول کرے گا. نیڑے جا کے کیوں بھائی اے جلیبیاں کی پا دینا؟ حلوائی نے کیا ٹکے شیر آپ خوش نہیں لائی تے گلاب جامن اے بھی ٹکے شیر ہی ہے نا، رسگلے اے بھی کوئی پا ہے. مردانے نے کیا بھی اندروں پہ تین کہ اوپروں اوپرو آپ خوش نہیں لائی؟ نہیں اندروں کہہ رہی ہیں. لے پھر ٹکا اے دے شیر جلیبیاں، جلیبیاں شیر لے کے گرم گرم جس نے کھا دیا بڑا سواد آیا. واپس آ گئے، آ کے حضور دے چرنا پہ متھا ٹیکیا. حضور کہنے لگے مردانے آج بڑا خوش ہیں آخو سری بھائی. مہاراج تھی تو انتر جانی ہو نا، کدے کدے میرے دل دیا بھی بجھ لیں ہو، کیوں مردانے؟ مہاراج اے پڑا چنگا آ گیا ہے، اے اسٹیشن اچھا ہے، اول تا اتنے چھ مہینے رہو نہیں تو تین مہینے کا ضرور رہو. کیوں مردانے؟ سچے پاتشاہ کمال کی گل ہے، تسی ایک ٹکا دیتا ہے، میں بازار چ گیا جیڑی چیز پوچھا وہی ٹکے سیر، اتنے ہر ایک چیز ٹکے سیر. بابا موجہ لگی ہوں، دو چار ٹکے روز دے دیا کرو تے میرا کام بھی چنگا بن جائے گا. اے سچے پاتشاہ پھر کیرتن دو بجے سنایا کرا گا. اینڈ جڑا بڑا اچھا ہے، کیونکہ گرو نانک دے باپو کی گودی پیچھا کھسیا بھی کرو اور گرو نانک دے پیار چسیا کرو. گرو نانک دے پیار چسنا بھی ماڑا نہیں ہے تے گرو نانک دے پیار چ رونا بھی ماڑا نہیں ہے. آخو سری بھائی رونا کیڑا ماڑا ہے؟ دنیاداری دا رونا، دنیاداری دا رونا ماڑا ہے. جے گرو نانک دے پیار چ کوئی روندا ہے بھائی، وہ ایک ایک اتھرو جڑا ہے وہ دھرتی تے نہیں ڈگتا، گرو نانک دے چرنا تے ڈگتا.
ਵਲੇਵੇ ਕਾਰਨ ਬਾਬਾ ਰੋਈਏ, ਹਜ਼ੂਰ ਬਾਣੀ ਦੁਆਰਾ ਫਰਮਾਉਂਦੇ, ਦੁਨੀਆਦਾਰੀ ਦਾ ਰੋਣਾ ਨਾ ਰੋਇਆ ਕਰੋ, ਅੱਥਰੂ ਬੜੇ ਕੀਮਤੀ ਹਨ, ਇਹਨਾਂ ਸੁੱਚੇ ਮੋਤੀਆਂ ਨੂੰ ਕੌਡੀਆਂ ਦੇ ਪਾ ਜਾਇਆ ਨਾ ਕਰਿਆ ਕਰੋ। ਜੇ ਰੋਣ ਵਾਸਤੇ ਚਿੱਤ ਕਰੇਗੀ ਤਾਂ ਕਿਹੜਾ ਰੋਣਾ ਰੋਈਏ, ਵਲੇਵੇ ਕਾਰਨ ਬਾਬਾ ਰੋਈਏ, ਰੋਵਣ ਸਗਰ ਵਿਚਾਰੋ, ਨਾਨਕ ਰੋਣਾ ਬਾਬਾ ਜਾਣ ਗਏ ਜੇ ਰੋਵੇ ਲਾਏ ਪਿਆਰ। ਅੱਜ ਅੰਮ੍ਰਿਤ ਵੇਲੇ ਦੇ ਕੀਰਤਨ ਵਿੱਚ ਕਿਆ ਵੈਰਾਗ ਆ ਗਿਆ, ਵਾਲੀਆ ਸਾਹਿਬ ਰਾਣਾ ਕਿਆ ਵੈਰਾਗ, ਤੇਰੇ ਗੁਰੂ ਨਾਨਕ ਦੇ ਪਿਆਰ ਚ ਰੋਣਾ ਵੈਰਾਗ ਆ ਜਾਂਦਾ ਹੈ, ਪਿਆਰ ਦੀ ਪਹਿਲੀ ਮੰਜ਼ਿਲ ਹੀ ਰੋਣਾ ਹੈ ਪਿਆਰੀ ਸਾਸ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰਾ ਪ੍ਰਾਣ ਜਿਵਾਇਆ, ਹਾਂ ਰਹਿਣ ਸਕਾ ਦਿਨ ਦੇਖੇ ਪ੍ਰੀਤਮਾ, ਮੈਂ ਨੀਰ ਰਹੇ ਵੈ ਚੱਲੇ। ਪਰ ਇਹਨਾਂ ਮੰਜ਼ਿਲਾਂ ਨੂੰ ਕੋਈ ਪਿਆਰ ਵਾਲਾ ਹੀ ਸਮਝਦਾ। ਮਾਂ ਕੁਛ ਕਹਿੰਦੇ ਸਨ, ਜਿੱਦਾਂ ਕੋਈ ਮਰ ਜਾਵੇ ਨਾ ਘਰ ਦਾ ਬੰਦਾ, ਰੋਂਦੇ ਸਾਰੇ ਹਨ ਪਰ ਉਹਦੀ ਤਾਂ ਵੱਖਰੀ ਨਿਕਲਦੀ, ਰੋਂਦੇ ਸਾਰੇ ਰਿਸ਼ਤੇਦਾਰ ਆਂਢੀ ਗੁਆਂਢੀ ਵੀ ਰੋਂਦੇ ਸਨ ਪਰ ਉਹਦੀ ਤਾਂ ਵੱਖਰੀ ਹੈ। ਜਿਹਦੇ ਮਨ ਨੂੰ ਲੱਗੀ ਹੈ ਪਿਆਰੇ, ਉਹਦਾ ਜੀਵਨ ਹੀ ਵੱਖਰਾ ਹੈ। ਕੋਈ ਕੁਝ ਕਹਿੰਦਾ ਹੋਵੇਗਾ ਸਵੇਰੇ, ਕੋਈ ਕੁਝ ਕਹਿੰਦਾ ਹੋਵੇਗਾ, ਪਰ ਨਹੀਂ, ਉਹ ਕੋਈ ਗੁਰੂ ਨਾਨਕ ਦਾ ਵੈਰਾਗ ਆ ਗਿਆ। ਸਾਖੀ ਤਕਰੀਬੇ ਨੂੰ ਹੋਜੀ ਚਾਹੀਦੀ, ਜੋ ਬਾਬਿਆਂ ਦੇ ਮੁਖਾਰ ਪਿੰਡ ਤੂੰ ਉਹਨਾਂ ਨੇ ਵੀ ਕਈ ਵਾਰੀ ਸੁਣੀ ਹੋਵੇ। ਬਾਬਾ ਜੀ ਦੇ ਵਸਾਏ ਹੋਏ ਹਨ ਵਾਲੀਆ ਸਾਹਿਬ, ਤਾਂ ਪਿਆਰੀ ਸਾਧ ਕਿਆ ਵੈਰਾਗ ਆਇਆ, ਮਨ ਉਸ ਵੇਲੇ ਧਰਤੀ ਵੀ ਰੋ ਰਹੀ ਸੀ ਆਖੋ ਸ੍ਰੀ ਕਾਲ। ਪਿਆਰ ਦਾ ਰੋਣਾ ਗੁਰੂ ਨਾਨਕ ਰੀਝ ਰਿਹਾ ਸੀ, ਤੁਹਾਡੀ ਅੱਖਾਂ ਵਿੱਚ ਵੀ ਅਥਰੂ ਚੋ ਰਹੇ ਸਨ, ਇਹ ਪਿਆਰ ਦਾ ਰੋਣਾ। ਜੇ ਕਦੇ ਅੱਖਾਂ ਭਿੱਜ ਜਾਂਦੀਆਂ ਗੁਰੂ ਨਾਨਕ ਦੇ ਪਿਆਰ ਚ, ਤਾਂ ਸ਼ੁਕਰ ਕਰਿਆ ਕਰੋ, ਦਾਦਾ ਤੇਰੀਆਂ ਮਿਹਰਾਂ ਹੋਈਆਂ, ਤੇਰੇ ਪਿਆਰ ਚ ਮਨ ਰੋਇਆ ਹੈ। ਯਾਦ ਰੱਖੋ ਗੁਰੂ ਨਾਨਕ ਦੇ ਪਿਆਰ ਦਾ ਰੋਣਾ ਜ਼ਾਇਆ ਨਹੀਂ ਜਾਏਗਾ, ਆਖੋ ਸ੍ਰੀ ਵਾਲ ਜ਼ਾਇਆ ਨਹੀਂ ਜਾਏਗਾ। ਗੁਰੂ ਨਾਨਕ ਦੇ ਵੈਰਾਗ ਵਿੱਚ ਕਿਆ ਸਵੇਰੇ ਵੈਰਾਗ ਹੈ, ਤਾਂ ਕੋਈ ਮਤ ਖਿਆਲ ਕਰੇ ਕਿ ਕੋਈ ਹੋਰ ਗੱਲ ਸੀ, ਨਹੀਂ, ਨਿਰੋਲ ਗੁਰੂ ਨਾਨਕ ਦਾ ਵੈਰਾਗ, ਗੁਰੂ ਨਾਨਕ ਦਾ ਪਿਆਰ। ਅਰਦਾਸ ਕਰੀਏ ਸਾਨੂੰ ਵੀ ਅਰਦਾਸ ਨਹੀਂ ਕਰੇ, ਸਾਡੇ ਉੱਤੇ ਇਹ ਬਖਸ਼ਿਸ਼ ਹੋਵੇ। ਦੁਨੀਆਦਾਰੀ ਦਾ ਰੋਣਾ ਤਾਂ ਸਾਰੀ ਦੁਨੀਆਂ ਤੇ ਰੋਂਦੀ ਹੈ, ਧਨ ਕੋਲ ਨਹੀਂ ਹੈ ਤਾਂ ਲੋਕੀ ਰੋਂਦੇ ਨੇ, ਪੁੱਤਰ ਨਹੀਂ ਆਇਆ ਨਹੀਂ ਹੈ ਤਾਂ ਵੀ ਰੋਂਦੇ ਨੇ, ਜੇ ਹੋ ਗਿਆ ਨਲਾਇਕ ਹੋ ਗਿਆ ਤਾਂ ਵੀ ਦੁਨੀਆਂ ਰੋਂਦੀ ਹੈ। ਕਿਸੇ ਦੇ ਸਰੀਰ ਨੂੰ ਰੋਗ ਲੱਗ ਗਿਆ ਹੈ, ਕਿਸੇ ਦਾ ਕੰਮ ਕਾਰ ਨਹੀਂ ਚੱਲਦਾ, ਕਿਸੇ ਨੂੰ ਕੋਈ ਰੋਗ ਹੈ। ਬੇਨਤੀ ਕੀਤੀ ਸੀ ਨਾ ਪਰਸੋਂ, ਨਾਨਕ ਦੁਖੀ ਆ ਸਭ ਸੰਸਾਰ, ਫਿਰ ਸੋ ਸੁਖੀ ਆ ਜਿਸ ਨਾਮ ਆਧਾਰ। ਜੇ ਰੋਣਾ ਹੋਵੇ ਤਾਂ ਗੁਰੂ ਨਾਨਕ ਦੇ ਪਿਆਰ ਚ ਰੋਇਆ ਕਰ, ਨਾਨਕ ਰੋਣਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰ। ਜੇ ਹੱਸਣਾ ਹੈ ਤਾਂ ਗੁਰੂ ਨਾਨਕ ਦੇ ਪਿਆਰ ਚ, ਹੱਸਣ ਨੂੰ ਮਨੇ ਨਹੀਂ ਕੀਤਾ, ਬਾਣੀ ਚ ਆਇਆ ਪੂਰਾ ਸਤਿਗੁਰ ਸੇਵੀਏ ਪੂਰੀ ਹੋਵੇ ਜੁਗਤ, ਹੱਸਣ ਦੀਆਂ ਪਹਿਲਾਂ ਕੰਮ ਹੀ ਹੱਸਦਾ, ਪਰ ਫਜ਼ੂਲ ਹੱਸਣਾ ਨਾ ਹੋਵੇ, ਕੁਝ ਹੱਸਣਾ ਨਾ ਹੋਵੇ। ਜੇ ਗੁਰੂ ਨਾਨਕ ਦੇ ਪਿਆਰ ਚ ਬਾਬਾ ਜੀ ਕਹਿੰਦੇ ਹੱਸੋ ਵੀ ਖੇਲੋ ਵੀ, ਪਰ ਗੁਰੂ ਨਾਨਕ ਦੇ ਪਿਆਰ ਤੇ ਸਤਿਕਾਰ, ਹੱਸਦੇ ਹਾਂ ਖਲੰਦੇ ਹਾਂ, ਚੰਗਾ ਖਾਓ ਪਹਿਨਦੇ ਹਾਂ ਖਵਾਉਂਦੇ ਹਾਂ, ਵਿੱਚੇ ਹੋਵੇ ਮੁਕਤ, ਪਰ ਪੂਰੀ ਜੁਗਤੀ ਕੋਲ ਹੋਵੇ। ਉਹ ਕਿਹੜੀ ਜੁਗਤੀ ਕੋ ਹੈ? ਗੁਰੂ ਨਾਨਕ ਦਾ ਪਿਆਰ, ਗੁਰੂ ਨਾਨਕ ਦਾ ਅਦਬ, ਜੋ ਤੁਹਾਨੂੰ ਗੁਰੂ ਨੇ ਵਸਿਆ ਦੱਸ ਦਿੱਤੀ ਹੈ। ਇੱਕ ਵਾਰੀ ਪਿਆਰ ਨਾਲ ਆਖੋ ਸ੍ਰੀ ਵਾਹਿਗੁਰੂ। ਬਾਬਾ ਤਿੰਨ ਮਹੀਨੇ ਦਾ ਪੜਾ ਇੱਥੇ ਜ਼ਰੂਰ ਕਰ, ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਤੋ ਮੇਰੇ ਅਰਸ਼ੀ ਦਾਤਾਰ ਨੇ ਸੱਚੇ ਦਨਕਾਰ ਧੰਨ ਗੁਰੂ ਨਾਨਕ ਨੇ ਕਿਹਾ, ਮਰਦਾਨਿਆ ਇੱਥੇ ਹਰ ਚੀਜ਼ ਟਕੇ ਸੇਰ ਹੈ। ਹਾਂ ਮਹਾਰਾਜ, ਬਦਾਮ ਵੀ ਟਕੇ ਸੇਰ ਹੈ ਤੇ ਘਿਓ ਵੀ ਟਕੇ ਸੇਰ ਹੈ, ਤੇ ਮੈਂ ਪੁੱਛਿਆ ਮਰਚਾਂ ਉਹ ਵੀ ਟਕੇ ਸੇਰ। ਫਿਰ ਬਾਬਾ ਮੈਨੂੰ ਤਾਂ ਭੁੱਖ ਲੱਗੀ ਸੀ, ਮੈਂ ਤਾਂ ਜਲੇਬੀਆਂ ਦਾ ਸੇਰ ਖਾ ਕੇ ਆਇਆ। ਖੁਦਰੀ ਹਜ਼ੂਰ ਕਹਿਣ ਲੱਗੇ, ਮਰਦਾਨਿਆ ਜਿੱਥੇ ਹਰ ਚੀਜ਼ ਇੱਕੋ ਭਾਵ ਚੀ ਹੈ ਉੱਥੇ ਨਹੀਂ ਰਹਿਣਾ ਚਾਹੀਦਾ, ਆਖੋ ਜਿੱਥੇ ਲਾਲ ਤੇ ਕੌਡੀ ਭਾਵ ਚੀ, ਜਿੱਥੇ ਸੱਤ ਤੇ ਝੂਠ ਦੀ ਪਹਿਚਾਣ, ਜਿੱਥੇ ਬੁਰੇ ਤੇ ਭਲੇ ਨੂੰ ਨਹੀਂ ਵੇਖਿਆ ਜਾਂਦਾ, ਜਿੱਥੇ ਰਾਤ ਤੇ ਦਿਨ ਦਾ ਫਰਕ ਨਹੀਂ ਹੈ ਮਰਦਾਨਿਆ, ਜਿੱਥੇ ਗੁਰਮੁਖ ਤੇ ਮਨੁੱਖ ਦੀ ਪਹਿਚਾਣ ਨਹੀਂ ਹੈ ਉੱਥੇ ਨਹੀਂ ਰਹਿਣਾ ਚਾਹੀਦਾ, ਨਹੀਂ ਰਹਿਣਾ ਚਾਹੀਦਾ। ਜਿਸਨੇ ਲਾਲ ਦੀ ਪਰਖ ਨਹੀਂ ਕੀਤੀ, ਲਾਲ ਦੀ ਪਰਖ ਕੌਣ ਕਰਦੇ ਪਾਰਖੂ, ਭਾਈ ਨੰਦ ਲਾਲ ਜੀ ਨੇ ਲਿਖਿਆ ਨਾ,

ਸੁੱਚੇ ਲਾਲ ਨੂੰ ਜੌਹਰੀ ਪਰਫੈਕਟ ਕੀਰਤਨ ਦੇ ਸੋਹਣੇ ਲਾਲ ਨੂੰ ਭਾਈ ਗੁਰਸਿੱਖ ਪਰਖਦੇ ਨੇ, ਤੁਸੀਂ ਪਰਖ ਰਹੇ ਹੋ ਆਖਰ ਤਾਂ ਹੀ ਜੁੜੇ ਬੈਠੇ ਹੋਏ। ਪਰ ਮਰਦਾਨੇ ਆ ਜਿੱਥੇ ਇਸ ਚੀਜ਼ ਦੀ ਪਰਖ ਨਹੀਂ ਹੈ ਉੱਥੇ ਨਹੀਂ ਰਹਿਣਾ ਚਾਹੀਦਾ। ਮਹਾਰਾਜ ਮਸਾਂ ਮਸਾਂ ਇੱਕ ਚੰਗਾ ਸਟੇਸ਼ਨ ਆਇਆ ਸੀ ਤੇ ਤੁਸੀਂ ਉਪਰਾਮ ਹੀ ਹੋ ਗਏ, ਨਾ ਮਰਦਾਨੇ ਇੱਥੇ ਨਹੀਂ ਰਹਿਣਾ। ਬਾਬਾ ਫਿਰ ਤੁਸੀਂ ਜਾਣਾ ਤਾਂ ਜਾਓ, ਮੈਂ ਤਾਂ ਨਹੀਂ ਜਾਵਾਂਗਾ। ਖੁਸ਼ ਹੀ ਹੋਇਆ ਮਰਦਾਨੇ ਆ ਬਚਨ ਮਨ ਮਹਾਰਾਜ ਫਿਰ ਮੰਨ ਲਵਾਂਗਾ ਚੰਗਾ ਤੇਜ ਹਜ਼ੂਰ ਤੁਰ ਪਏ। ਮਰਦਾਨਾ ਪਦਾਰਥਾਂ ਦੇ ਲਾਲਚ ਆ ਕੇ ਗੁਰੂ ਤੋਂ ਗੁਰੂ ਨੂੰ ਜਵਾਬ ਦੇ ਕੇ ਇੱਥੇ ਰਹਿਣ ਲੱਗ ਗਏ। ਹਜ਼ੂਰ ਤੁਰੇ ਕਹਿਣ ਲੱਗਾ ਮਹਾਰਾਜ ਅਨਵਾਕੁਰ ਜਗ੍ਹਾ ਹੈ, ਆਪ ਅੱਗੇ ਤੁਸੀਂ ਲਿਆਂਦਾ ਹੈ, ਉਸ ਦਿਨ ਰਹਿ ਕੇ ਜਿੱਥੇ ਕਹੋਗੇ ਮੈਂ ਆ ਜਾਵਾਂਗਾ। ਹੁਣ ਤੁਸੀਂ ਕਿਰਪਾ ਤਾਂ ਕਰੋ ਵੀ ਦੋ ਚਾਰ ਟਕੇ ਤਾਂ ਰੋਜ਼ ਮਿਲਣ ਆਖੋ ਸ੍ਰੀ ਵਾਹਿਗੁਰੂ। ਹਜ਼ੂਰ ਕਹਿਣ ਲੱਗੇ ਮਰਦਾਨੇ ਚੰਗਾ ਤੇ ਸੀ ਸਾਡੇ ਨਾਲ ਹੀ ਚੱਲਦਾ, ਪਰ ਤੇਰੀ ਮਰਜ਼ੀ ਹੈ, ਪਦਾਰਥਾਂ ਦੇ ਲਾਲ ਵਿੱਚ ਰਹਿਣ ਲੱਗਾ ਹੈ, ਜਗ੍ਹਾ ਚੰਗੀ ਨਹੀਂ ਹੈ, ਅੱਗੇ ਤੇਰੀ ਮਰਜ਼ੀ। ਮਹਾਰਾਜ ਤੁਸੀਂ ਚੱਲੋ ਮੈਂ ਆ ਜਾਵਾਂਗਾ ਆਖੋ ਸ੍ਰੀ ਵਾਹਿਗੁਰੂ। ਚੰਗਾ ਮਰਦਾਨੇ ਟਕੇ ਤਾਂ ਤੈਨੂੰ ਮਿਲ ਜਾਣਗੇ, ਕੀਰਤਨ ਜੋ ਕਰਨ ਵਾਲਾ। ਹਜ਼ੂਰ ਚਲੇ ਗਏ, ਇਹ ਮਰਦਾਨਾ ਸ਼ਹਿਰ ਚ ਆ ਗਿਆ। ਗੁਰੂ ਦੇ ਬਚਨ ਦੁਆਰਾ ਚਾਰ ਪੰਜ ਟਕੇ ਰੋਜ਼ ਮਿਲ ਜਾਂਦੇ ਹਨ, ਫਿਰ ਕਦੇ ਜਲੇਬੀਆਂ ਕਦੇ ਮਾਲ ਕੂੜੇ ਕਦੇ ਬਦਾਮ ਕਦੇ ਘਿਓ ਹੀ ਛਕ ਲੈਂਦਾ ਆਖੋ ਸ੍ਰੀ ਵਾਹਿਗੁਰੂ। ਥੋੜੇ ਸਮੇਂ ਦੇ ਅੰਦਰ ਹੀ ਮਰਦਾਨਾ ਮੋਟਾ ਤਾਜ਼ਾ, ਖੁਰਾਕ ਤੇ ਚੰਗੀ ਮਿਲ ਗਈ। ਇੱਕ ਦਿਨ ਅਚਾਨਕ ਹੀ ਪਿਆਰੀ ਸਾਧ ਸੰਗਤ ਕਿਸੇ ਦਾ ਮਕਾਨ ਡਿੱਗ ਪਿਆ, ਮਕਾਨ ਦੇ ਹੇਠਾਂ ਇੱਕ ਆਦਮੀ ਆ ਕੇ ਮਰ ਗਿਆ। ਜਿਨ੍ਹਾਂ ਦਾ ਆਦਮੀ ਮਰਿਆ ਸੀ ਉਹਨਾਂ ਨੇ ਜਾ ਕੇ ਬਾਦਸ਼ਾਹ ਕੋਲ ਫਰਿਆਦ ਕੀਤੀ, ਬਾਦਸ਼ਾਹ ਸਲਾਮਤ ਸਾਡਾ ਆਦਮੀ ਮਰ ਗਿਆ, ਵੀ ਕਿਸ ਤਰ੍ਹਾਂ ਮਰਿਆ ਹੈ, ਫਲਾਂ ਸੇਠ ਦੇ ਮਕਾਨ ਦੇ ਹੇਠ ਆ ਕੇ ਮਰਿਆ, ਉਹ ਮਕਾਨ ਡਿੱਗ ਪਿਆ। ਬਾਦਸ਼ਾਹ ਨੇ ਕਿਹਾ ਫਿਰ ਜਿਸਦਾ ਉਹ ਮਕਾਨ ਹੈ ਉਹਨੂੰ ਫਾਸੀ ਚਾੜ ਦੇ ਵਾਖੋ ਸ੍ਰੀ ਵਾਹਿਗੁਰੂ। ਸੇਠ ਨੂੰ ਅਕੜੀਆਂ ਲੱਗੀਆਂ, ਪੇਸ਼ ਕੀਤਾ। ਸੇਠ ਨੇ ਕਿਹਾ ਵੀ ਕੀ ਗੱਲ ਹੈ, ਮੈਨੂੰ ਫਾਸੀ ਕਿਉਂ ਚਾੜਦੇ ਹੋ? ਬਾਦਸ਼ਾਹ ਨੇ ਕਿਹਾ ਇਸ ਵਾਸਤੇ ਤੇਰਾ ਮਕਾਨ ਗਿਰ ਗਿਆ ਹੈ, ਉਹ ਮਕਾਨ ਗਿਰਿਆ, ਇੱਥਾਂ ਆਦਮੀ ਆ ਕੇ ਮਰ ਗਿਆ ਇਸ ਵਾਸਤੇ। ਸੇਠ ਦਾ ਚਾਤਰ ਸੀ, ਕਹਿਣ ਲੱਗਾ ਬਾਦਸ਼ਾਹ ਸਲਾਮਤ ਇਹ ਮੇਰਾ ਕਸੂਰ ਥੋੜਾ, ਇਹ ਤਾਂ ਕਾਰੀਗਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਮਕਾਨ ਕਮਜ਼ੋਰ ਬਣਾਏ। ਲੇਬਰ ਤਾਂ ਮੈਂ ਪੂਰੀ ਦਿੱਤੀ ਹੈ ਉਹਨਾਂ ਨੂੰ, ਮਿਹਨਤ ਤਾਂ ਪੂਰੀ ਦਿੱਤੀ ਹੈ, ਇਹ ਮੇਰਾ ਕਸੂਰ ਨਹੀਂ। ਬਾਦਸ਼ਾਹ ਨੇ ਕਿਹਾ ਠੀਕ, ਇਸ ਵਾਸਤੇ ਜਿਨ੍ਹਾਂ ਨੇ ਮਕਾਨ ਬਣਾਇਆ ਨਾ ਕਾਰੀਗਰਾਂ ਨੇ, ਉਹਨਾਂ ਨੂੰ ਫਾਸੀ ਚੜ੍ਹ। ਇਸਲੇ ਉਹਨਾਂ ਨੂੰ ਪਕੜ ਲਿਆ। ਉਹ ਕਹਿਣ ਲੱਗੇ ਬਾਦਸ਼ਾਹ ਸਲਾਮਤ ਸਾਡਾ ਕਸੂਰ ਨਹੀਂ, ਇਹ ਤਾਂ ਮਜ਼ਦੂਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਮਸਾਲਾ ਟਾਈਮ ਨਾਲ ਨਹੀਂ ਪਹੁੰਚਾਇਆ, ਸੀਮਿੰਟ ਇੱਟਾਂ ਧਾਰਾ, ਇਸ ਵਾਸਤੇ ਮਕਾਨ ਕਮਜ਼ੋਰ ਹੈ, ਗਿਆ ਡਿੱਗ ਪਿਆ, ਬੰਦਾ ਹੇਠਾ ਕੇ ਮਰ ਗਿਆ। ਬਾਦਸ਼ਾਹ ਨੇ ਕਿਹਾ ਚੰਗਾ ਫਿਰ ਮਜ਼ਦੂਰਾਂ ਨੂੰ ਫਾਸੀ ਚਾੜ ਦੇ। ਜਿਸਲੇ ਮਜ਼ਦੂਰਾਂ ਨੂੰ ਪੇਸ਼ ਕੀਤਾ ਅਕੜੀਆਂ ਲੱਗੀਆਂ, ਇਹ ਕਹਿਣ ਲੱਗੇ ਬਾਦਸ਼ਾਹ ਸਲਾਮਤ ਇੱਕ ਸਾਡੀ ਅਰਦਾਸ, ਕਹੋ ਬਈ ਕੋਈ ਫਰਿਆਦ ਹੈ ਤਾਂ ਕਰ ਲਓ। ਕਹਿਣ ਲੱਗੇ ਸਾਡਾ ਕਸੂਰ ਨਹੀਂ, ਕਿਉਂ ਬਾਈ, ਮਕਾਨ ਡਿੱਗਿਆ, ਤੁਸੀਂ ਮਸਾਲਾ ਨਹੀਂ ਟਾਈਮ ਨਾਲ ਪਹੁੰਚਾਇਆ, ਬੰਦਾ ਮਰ ਗਿਆ। ਕਹਿਣ ਲੱਗੇ ਸਾਡਾ ਕਸੂਰ ਨਹੀਂ, ਜਿੱਥੋਂ ਅਸੀਂ ਮਸਾਲਾ ਚੁੱਕੇ ਸੀਮਿੰਟ ਵਗੈਰਾ ਤਗਾਰੀ ਚ ਰੱਖ ਕੇ ਸਿਰ ਤੇ ਆਉਂਦੇ ਸਾਂ, ਰਸਤੇ ਵਿੱਚ ਇੱਕ ਵੇਸਵਾ ਮੁਜਰਾ ਪੀ ਕਰਦੀ ਸੀ ਗਾਉਣ ਵਾਲੀ, ਤੇ ਅਸੀਂ ਉੱਥੇ ਖੜੋ ਜਾਂਦੇ ਸੀ, ਇਸ ਵਾਸਤੇ ਮਸਾਲਾ ਲੇਟ ਪਹੁੰਚਦਾ ਸੀ, ਮਕਾਨ ਕਮਜ਼ੋਰ ਰਹਿ ਗਿਆ, ਡਿੱਗ ਪਿਆ, ਬੰਦਾ ਮਰ ਗਿਆ, ਸਾਡਾ ਕਸੂਰ ਨਹੀਂ। ਬਾਦਸ਼ਾਹ ਨੇ ਕਿਹਾ ਠੀਕ ਹੈ ਵੀ ਇਹ ਸੱਚੇ ਹੈ ਨਾ, ਫਿਰ ਵੇਸਵਾ ਨੂੰ ਫਾਸੀ ਚੜ ਵਾਪਸ ਸ੍ਰੀ ਵਾਹਿਗੁਰੂ। ਇਸ ਲਈ ਉਹਨੂੰ ਬੁਲਾਇਆ, ਅਕੜੀਆਂ ਲਾ ਲਈਆਂ ਵਿਚਾਰੀ ਨੂੰ, ਪੇਸ਼ ਕੀਤਾ, ਇਹਨੇ ਕਿਹਾ ਮੇਰਾ ਕੀ ਕਸੂਰ ਹੈ, ਸਾਰੀ ਵਿਖਿਆ ਦੱਸੀ। ਇਸ ਦੇ ਅੱਗੇ ਕੋਈ ਜਵਾਬ ਨਹੀਂ ਸੀ ਆਖੋ ਸ੍ਰੀ ਵਾਹਿਗੁਰੂ, ਇਹਦਾ ਕੋਈ ਜਵਾਬ ਨਹੀਂ ਸੀ। ਪਰ ਜਿਸਲੇ ਫਾਸੀ ਵਾਲਾ ਰੱਸਾ ਇਹਦੇ ਗਲ ਚ ਪਾਉਣ ਲੱਗੇ, ਇਹਦੀ ਗਰਦਨ ਸੀ ਜ਼ਰਾ ਪਤਲੀ ਤੇ ਉਹ ਗੰਢ ਸੀ ਜ਼ਰਾ ਖੁੱਲੀ, ਆਖੋ ਸ੍ਰੀ ਵਾਹਿਗੁਰੂ, ਉਹ ਇਹਦੇ ਗਲ ਵਿੱਚ ਨਾ ਆਵੇ। ਜਲਾਦਾ ਨੇ ਕਿਹਾ ਬਾਦਸ਼ਾਹ ਸਲਾਮਤ ਇਹਦੇ ਗਲ ਚ ਰੱਸਾ ਨਹੀਂ ਆਉਂਦਾ। ਬਾਦਸ਼ਾਹ ਕਹਿਣ ਲੱਗਾ ਜਿਹਦੇ ਗਲ ਚ ਆਉਂਦਾ ਉਹਨੇ ਫਾਸੀ ਚਾੜੋ, ਆਖੋ ਸ੍ਰੀ ਵਾਹਿਗੁਰੂ। ਇਹ ਹੁਕਮ ਦੀ ਤਮੀਲ ਕਰਨ ਵਾਸਤੇ ਜਿਹੜੇ ਬਾਦਸ਼ਾਹ ਦੇ ਪੁਲਿਸ ਦੇ ਬੰਦੇ ਸਨ ਉਹ ਤੁਰ ਪਏ, ਵੀ ਉਹ ਜਿਹਾ ਮੋਟਾ ਤਾਜ਼ਾ ਕਿਧਰੋਂ ਲੱਭੇ। ਪਿਆਰੀ ਸਾਧ ਸੰਗਤ ਪੁਲਿਸ ਦੇ ਬੰਦੇ ਜਾ ਰਹੇ ਸਨ ਤੇ ਅੱਗੇ ਮਰਦਾਨਾ ਹਲਵਾਈ ਦੀ ਦੁਕਾਨ ਤੇ ਬੈਠਾ ਹੋਇਆ, ਮਠਿਆਈ ਪਿਆ ਖਾਂਦਾ ਸੀ। ਜਾ ਕੇ ਪੁਲਿਸ ਵਾਲੇ ਨੇ ਕਿਹਾ ਵੀ ਤੂੰ ਕੌਣ ਹੈ? ਮਰਦਾਨੇ ਨੇ ਕਿਹਾ ਰੱਬ ਦਾ ਬੰਦਾ। ਫਿਰ ਰੱਬ ਦੇ ਬੰਦੀ ਦੀ ਰੋੜ ਹੈ ਸਨ, ਪਕੜ ਲਿਆ। ਕਹਿਣ ਲੱਗਾ ਮਰਦਾਨਾ ਕਿਧਰ ਲੈ ਚੱਲੇ ਹੋ, ਕੀਰਤਨ ਕਰਾਉਣਾ? ਆਖੋ ਸ੍ਰੀ ਵਾਹਿਗੁਰੂ, ਅੱਗੇ ਤਾਂ ਕੋਈ ਮਿਲਿਆ ਨੀ ਪ੍ਰੇਮੀ, ਅੱਜ ਤੁਹਾਨੂੰ ਕਿਧਰੋਂ ਪਿਆਰ ਜਾਗ ਪਿਆ? ਕਹਿਣ ਲੱਗੇ ਆ ਤੈਨੂੰ ਦੱਸ ਦਿੰਦੇ,
بادشاہ دے سامنے پیش کیتا پیاری ساتھ سنگتے جس نے مردانے دے گل چ رسا پایا پھانسی والا وہ فٹ ہو گیا خوش نہیں ہوئے مردانہ رو پیا کہنے لگا مینوں کیوں مار دے ہو بادشاہ نے کیا اس واسطے تینوں پھانسی چاڑ دیا تیرے گل چ رسا فٹ آ گیا خوش نہیں ہوئے میرا کوئی قصور نہیں بادشاہ نے کیا انہیں گلوں نے کوئی نہیں جانا جس نے مردانہ پھانسی چڑھ لگا تو اس ویلے پیاری ساتھ نے تو مردانے نے میرا دھن گرو نانک چیتے آیا دکھ رہے سانو بھی دکھ والے رب چیتے آؤں گا سانو بھی دکھ والے رب چیتے آؤں گا جی گھر ٹھیک ٹھاک ہے تو گرودوارے جان کی لوڑ ہی نہیں جی پتر بیمار ہو گیا دوائیاں کرتے ہیں جی ڈاکٹر نے جواب نہیں دیتا ہے تو گرودوارے آ کے کہنے بھائی صاحب نے بھائی صاحب کا کرو ارداس آپ کو صحیح بات رات نے اگے کدی نہیں ویکیا گرودوارے جی ٹائم ہی نہیں ملتا اب مل گیا ٹائم جی پہلے ہی آؤں رہتا تو لا علاج کیوں ہوتا پتر تیرا دکھ ملے گا کیوں حضور بانی کہتے ہیں دکھ تدے جا وسر گیا اندھیرا کیوں ہو جانا ہے دیوا بج جانا ہے لائٹ آف کر دو اندھیرا ہی اندھیرا جگا دو چان اسی طرح بھائی جی نام کا دیوا نہیں جگایا تو دکھان کے ہیں تو آ ہی جان کسی کو اس لیے آ کے ارداسیں کرانے شلنگ پیٹا کرنے اکڑا پرساد کے دیگا بھی کرانے جو کچھ بھائی صاحب کہتے ہیں لتنے بھی کرنے لگ جاتے تھی حضور کہتے ہیں دکھ دارو سکھ دکھان چ رب نے چیتے کرنے ہیں پر تلسی جی نے بڑا سندر لکھا دکھ میں سمرن سب کہے اس جگت کا یہ وہار بن گیا

ਜੋ ਜੋ ਸਵੇ ਉਹ ਮੰਨੀ। ਸਤ ਵਚਨ ਕਹਿਣਾ ਜੇ ਅਸੀਂ ਕਿਸੇ ਦਾ ਗੁਰੂ ਕਿਸੇ ਦਾ ਬਚਨ ਮੰਨਾਂਗੇ ਕੋਈ ਸਾਡਾ ਹੀ ਮੰਨੇ, ਤੇ ਜੇ ਅਸੀਂ ਗੁਰੂ ਦਾ ਬਚਨ ਹੀ ਨਹੀਂ ਮੰਨਾਂਗੇ ਤਾਂ ਫਿਰ ਭਾਈ ਦੁੱਖ ਸੁੱਖ ਵੇਲੇ ਸਾਡੀ ਗੁਰੂ ਕਿਵੇਂ ਸਹਾਇਤਾ ਕਰੇਗਾ। ਇਸ ਵਾਸਤੇ

गुरु सिख का जीवन तैयार करन, जो गुरु का हुक्म है वो करन, जो भी बाणी नाल जुड़ना, सिमरन नाल जुड़ना, श्वास श्वास जपना सतनाम, जिन्होंने गुरु के हुक्म अनुसार अपने मन नूं सिमरन विच जोड़िया, प्यारी साध संगत वाहिगुरू करदिया करदिया सिमरन करदिया करदिया ऐसी अवस्था बन जाती है, पहला वाहिगुरू रसना ते वसदा, फिर मन च वसदा, फिर रोम रोम च वस जाता है। खुश वाहिगुरु शब्द जो है गुरु का मंत्र रोम रोम च वस जाता है, बाणी च आउंदा है गुरमुख रोम रोम हर प्यार। जेडे गुरमुख हैं ना, जिन्होंने गुरु नु मुख रखा, जिन्होंने मन नु मुख नहीं रखा, जे मन ने कहा भी ये काम कर ले चलो कर लेंगे, मन तो गलतियां ना पुतले, मन दे आखे नहीं लगना चाहिए, जे मन ने कहा भी उन्हें दाढ़ी कटी है तू भी कट लिया खुश हो, ये भी कुछ सीखी, ये भी कुछ सीखी दा प्यार नहीं, मन दे आखे नहीं लगना, मन नु जितने वो असली सूरमा है बहादुर ही, जिन्हें मन नु जिते जरा मन दे मगर भजा फिर वो कहदा सूरमा। भाई साहब जी लिखते हैं मन वैरी नु जिसने जितया इस बादशाह जित जाता, सूर वीर वरियाम न कोई जिसने तैनू दिल विच जाता, इनू जितने इसते कंट्रोल करना, वो सूरमा है जिसने मन ते कंट्रोल किया, जरा मन दे मगर लग गया मन तो गलतियां का पुतल, मिनट मिनट बाद अपने वासे च ही नहीं रहा, असि इतने बैठे हाँ देसा दसात्रा दिया मन सैरा पे करता है, वह जी थावान तो भी हो आता है, जिड़िया थावें नहीं वेखिया नहीं, कोई ना कोई स्वरूप बना लेंदा अपने आप, तो मन को खिंचना है अपने वाल, आखो श्री भाई मन दे मगर नहीं खिंचया जाना, इनू अपने वाल खिंचना है भाई, इन्हें मित्र बना के इस तू कम लेना है, मन नु मुख नहीं रखना, गुरु नु मुख रखना, गुरु नु कहा जिन्होंने गुरु नु मुख रखे है, प्यारी साध संगत उन्होंने रोम रोम दे विचों सिमरन दी आवाज़ा, रोम पहला सिमरन रसना ते आके वसदा, रसना द्वारा मन ते, फिर मन विच वसिया फिर तन विच वस गया, मन विच वसिया फिर तन विच वस गया, फिर जिसले तन विच वस जांदा है सिमरन, फिर तन दे उत्ते 7 करोड़ रोम हन, शरीर दे उत्ते 7 करोड़ रोम हन, फिर एक रसना वाहिगुरु नहीं जपदी, 7 करोड़ भी नहीं जपया जांदा है श्री वाह, जे तेरी वाहिगुरु तेरे गुरमुख की अवस्था, गुरमुख रोम रोम हर त्याग, गुरमुख रोम रोम हर त्याग, आओ करेंगे दर्शन पट्टी दे इलाके दे रहने वाले दो गुरु के सिख इतने पिंड च रहेंगे, गुरु की बख्शिश हुई, पंजवें पातशाह के दर्शन किए, मन धोता होया सी, चोली अड़के जाचना की थी, दाता जी बख्शिश करो विसरना ही दातार, अपना नाम देो गुण गावा दिन रात, नानक लो नाम की दात बख्श, सचे पातशाह नाम नाम पूरे गुरु तो मिलता है, पूरा गुरु कौन है प्यार नाल आखो धन गुरु अर्जन, पूरे गुरु तो दात मिलती, नाम अमोलक रतन है पूरे सदगुर पास, सदगुरु सेवे लगियां कड़ रतन देवे परगास, दोवां ने जाचना की गुरु ने तकिया भांडा साफ है, नाम वस्तु रख दी, गुरमंत्र लेके अपने घर आ गए, फिर अभ्यास शुरू कर दी, नाम दी वस्तु मिली उसनों कमाई दे नाल हिड़के अभ्यास शुरू किया, प्यारी साध संगत नाम जपदियां जपदियां ये अवस्था बनी, तुरदियां फिरदियां बहदियां उठदियां
ਜਿਸ ਵੇਲੇ ਲੇਟ ਵੀ ਜਾਂਦੇ ਹਨ, ਨੀਂਦਰ ਵੀ ਆ ਜਾਂਦੀ ਹੈ, ਇਹਨਾਂ ਦੇ ਰੋਂਦ ਰੋਂਦ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਸਤਨਾਮ ਦਿੱਤਾ ਹੈ ਮੰਤਰ ਮੇਰੇ ਪੰਜੇ ਪਾਤਸ਼ਾਹ ਜੀ ਨੇ ਸਤਨਾਮ ਦਾ, ਤੇ ਇੱਕ ਨੂੰ ਵਾਹਿਗੁਰੂ। ਜਿਸ ਵੇਲੇ ਸਿਮਰਨ ਵਿੱਚ ਜੁੜ ਕੇ ਵਜਤ ਆਇਆ, ਉਸ ਸਮੇਂ ਦੇ ਬਾਅਦ ਖਿਆਲ ਆਇਆ ਮਨਾ, ਚਲੋ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕਰੀਏ। ਜਿਸ ਦਾਤੇ ਨੇ ਅਸਾਂ ਮੋਇਆਂ ਨੂੰ ਜਵਾਲਿਆ ਹੈ ਸਿਮਰਨ ਦੇ ਤਾਂ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਉਹ ਜੀਵਿਆ। ਤੁਸੀਂ ਸਾਰੇ ਜੀਵੇ ਹੋ, ਆਪ ਕੁਛ ਨਹੀਂ ਵਸਾਈ, ਕਿਉਂਕਿ ਤੁਹਾਡੇ ਹਿਰਦੇ ਚ ਸਾਈਂ ਵਸਿਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜਿਨ੍ਹਾਂ ਦੇ ਅੰਦਰ ਸਾਈਂ ਨਹੀਂ ਵਸਿਆ, ਸਿਮਰਨ ਨਹੀਂ ਆਇਆ, ਉਹ ਤੁਰਦੇ ਫਿਰਦੇ ਹੀ ਮੁਰਦੇ, ਤੁਰਦੇ ਫਿਰਦੇ ਵੀ ਦੁਰਲਭ ਦੇ ਪਾਈ ਵਡਭਾਗੀ। ਨਾਮ ਨਾ ਜਪੇ ਤਾਂ ਆਤਮ ਘਾਤੀ, ਨਾਮ ਤੋਂ ਹੀਣਾ ਇਨਸਾਨ ਹਜ਼ੂਰ ਕਹਿੰਦੇ, ਉਹ ਤਾਂ ਆਪਣੀ ਆਤਮਾ ਦਾ ਘਾਤ ਕਰ ਰਿਹਾ, ਆਤਮਾ ਦਾ ਘਾਤ। ਜਿਹੜਾ ਆਪਣੀ ਆਤਮਾ ਦਾ ਘਾਤ ਪਿਆ ਕਰਨਾ, ਉਹਨੇ ਦੂਜੇ ਦਾ ਕਿਸੇ ਦਾ ਕੀ ਸਵਾਰਨਾ। ਨਾਮ ਨਾ ਜਪੇ ਤਾਂ ਆਤਮ ਘਾਤੀ, ਆਤਮ ਘਾਤੀ ਏਡਾ ਵੱਡਾ ਪਾਪੀ ਹੈ, ਬਾਣੀ ਚ ਆਇਆ ਆਤਮ ਘਾਤੀ ਜਗਤ ਕਸਾਈ, ਏਡਾ ਵੱਡਾ ਪਾਪੀ ਹੈ ਆਤਮ ਘਾਤੀ। ਤਾਂ ਉਹ ਆਤਮ ਘਾਤੀ ਹੈ ਜਿਸਨੇ ਨਾਮ ਨੂੰ ਭੁਲਾ ਦਿੱਤਾ। ਹਜ਼ੂਰ ਕਹਿੰਦੇ ਮੈਨੂੰ ਧਰਤੀ ਦੇ ਉਹਦਾ ਜਿਉਣਾ ਕਿਸੇ ਲੇਖੇ ਨੇ, ਦੁਰਲਭ ਦੇ ਪਾਈ ਵੱਡ ਭਾਗੀ। ਨਾਮ ਨਾ ਜਪੇ ਤਾਂ ਆਤਮ ਘਾਤੀ, ਮਰ ਕਿਉਂ ਨਾ ਜਾਈ ਜਿਹਨਾਂ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣੇ ਕੰਮ। ਕਿਹੜੇ ਕੰਮ ਦਾ ਜੀ, ਕਿਹੜੇ ਕੰਮ ਦਾ ਜੀਵਨ ਹੈ? ਬੱਚਾ ਜੇ ਪੜ੍ਹਾਈ ਨਾ ਪੜ੍ਹੇ, ਅਸੀਂ ਕਹਿੰਦੇ ਕਿ ਤੇਰਾ ਜੀਵਨ ਨਿਕੰਮਾ ਹੋ ਗਿਆ, ਵੱਡਿਆਂ ਕਿ ਕੀ ਕਰੇਗਾ, ਕੀ ਕੰਮ ਕਾਰ ਕਰੇਗਾ, ਪੜ੍ਹਾਈ ਨਹੀਂ ਪੜ੍ਹੀ। ਇਹ ਤਾਂ ਦੁਨਿਆਵੀ ਮਿਸਾਲ ਹੈ। ਹਜ਼ੂਰ ਕਹਿੰਦੇ ਨਾਮ ਬਿਹੂਨ ਜੀਵਨ ਕੌਣੇ ਕੰਮ, ਕਿਹੜੇ ਕੰਮ ਦਾ ਜੀਵਨ, ਪਰ ਨਾਮ ਵਾਲਾ ਜੀਵਨ ਸਫਲ। ਇਹਨਾਂ ਨੂੰ ਨਾਮ ਦੀ ਦਾਤ ਮਿਲੀ ਸੀ, ਇਹਨਾਂ ਨੇ ਨਾਮ ਦਾ ਜਾਪ ਕੀਤਾ, ਅਭਿਆਸ ਕੀਤਾ, ਰੋਮ ਰੋਮ ਦੇ ਵਿੱਚੋਂ ਆਵਾਜ਼ ਆਉਂਦੀਆਂ ਨੇ ਸ੍ਰੀ ਵਾਹਿਗੁਰੂ, ਦੂਜੇ ਦੇ ਸਤਨਾਮ ਦੀਆਂ ਆਵਾਜ਼ਾਂ, ਦੋਵੇਂ ਤਿਆਰ ਹੋਏ ਤੁਰਨ ਲੱਗੇ। ਖਿਆਲ ਆਇਆ ਮਨ ਜਿੱਥੇ ਗੁਰੂ ਦੇ ਦਰਸ਼ਨ ਕਰਨੇ ਹਨ, ਪੰਜਵੇਂ ਪਾਤਸ਼ਾਹ ਦੇ ਦਰਸ਼ਨ, ਉੱਥੇ ਗੁਰੂ ਕੇ ਲੰਗਰ ਵਾਸਤੇ ਕੁਝ ਮਾਇਆ ਵੀ ਲੈ ਕੇ, ਪੰਜ ਪੰਜ ਸੌ ਰੁਪਏ ਦੀਆਂ ਇਹਨਾਂ ਵਾਸਲੀਆਂ ਭਰ ਲਈਆਂ, ਪੁਰਾਣੀਆਂ ਵਾਸਲੀਆਂ ਕੱਪੜੇ ਦੀਆਂ ਬਣਾ ਕੇ ਉਹਦੇ ਰੁਪਈਏ ਪਾਉਂਦੇ, ਪੰਜ ਪੰਜ ਸੌ ਰੁਪਈਆ ਇਹਨਾਂ ਨੇ ਨਾਲ ਲੈ ਲਿਆ, ਲੱਕ ਨਾਲ ਵਾਸਲੀਆਂ ਬੰਨੀਆਂ। ਤੁਰਨ ਲੱਗੇ ਇਹਨਾਂ ਦੀਆਂ ਘਰਾਂ ਵਾਲੀਆਂ ਨੇ ਪੁੱਛੇ, ਹੱਥ ਜੋੜ ਕੇ, ਸਵਾਮੀ ਵਾਪਸ ਕਦ ਆਓਗੇ? ਆਖੋ ਸ੍ਰੀ ਵਾਹਿਗੁਰੂ। ਕਹਿਣ ਲੱਗੇ ਦੋਵਾਂ ਨੇ ਕਿਹਾ ਕਿ ਭਾਗਵਾਨੋ, ਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲੇ, ਪਤਾ ਨੀ ਕਦ ਆਈਏ। ਪਰ ਫਿਰ ਪੁੱਛਿਆ, ਸਰਤਾਜ ਫਿਰ ਵੀ ਕੁਝ ਦੱਸੋ ਤਾਂ ਸਹੀ। ਕਹਿਣ ਲੱਗੇ ਪੰਦਰਾਂ ਦਿਨਾਂ ਬਾਅਦ ਵਾਪਸ ਆ ਜਾਣਾ। ਪੰਦਰਾਂ ਦੋਵੇਂ ਤੁਰ ਪਏ, ਪੱਟੀ ਦੇ ਇਲਾਕੇ ਦੇ ਰਹਿਣ ਵਾਲੇ ਸਨ, ਤਰਨ ਤਾਰਨ ਪੱਟੀ ਤੁਰੇ ਹਨ। ਨਿਰੰਕਾਰ ਦੀ ਨੇਤ ਇੱਕ ਪਿੰਡ ਵਿੱਚ ਰਾਤ ਪੈ ਗਈ, ਸ਼ਾਮਾਂ ਪਈਆਂ, ਸੋਚਿਆ ਵੀ ਰਾਤ ਬਿਤਾਣੀ ਹੈ ਇੱਥੇ, ਇਸ ਤਰ੍ਹਾਂ ਕਰੀਏ। ਫਿਰ ਕੋਈ ਮਨਮੁੱਖ ਮਿਲ ਗਿਆ, ਆਖੋ ਸਿੰਘ ਵਾਹੀ, ਕੋਈ ਸਾਕਤ ਪੁਰਸ਼ ਮਿਲ ਗਿਆ, ਕੋਈ ਵੈਲੀ ਮਿਲ ਗਿਆ। ਸਾਕਤ ਪੁਰਸ਼ ਕੌਣ ਹੈ? ਜੋ ਨਿਗੁਰਾ ਹੈ, ਰੱਬ ਤੋਂ ਟੁੱਟਾ ਹੋਇਆ, ਜੋ ਗੁਰਪੀਰ ਵਾਲਾ ਨਹੀਂ, ਸ਼ਰਾਬੀ ਕਬਾਬੀ, ਉਹ ਮਿਲ। ਪੁੱਛਿਆ ਜੀ ਕਿੱਧਰ ਚੱਲੇ ਹੋ? ਸਿੱਖਾਂ ਨੇ ਕਿਹਾ ਸੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ, ਰਾਤ ਆ ਗਈ, ਰਾਤ ਬਿਤਾਣੀ। ਇਹਨੇ ਸੋਚਿਆ ਗੁਰੂ ਕੇ ਸਿੱਖ ਹਨ, ਜੇ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਹਨ, ਇਹਨਾਂ ਕੋਲ ਕੁਛ ਭੇਟਾ ਵੀ ਹੋਵੇ। ਖਾਲੀ ਤਾਂ ਜਾਂਦੇ ਹੀ ਨਹੀਂ ਸਿੱਖ, ਤੁਸੀਂ ਮੇਰੇ ਘਰ ਆਰਾਮ ਕਰ ਲਓ। ਸੱਤ ਬੱਚੇ ਇਹ ਆਪਣੇ ਘਰ ਲੈ ਆਏ,
ਜਿਸ ਵੇਲੇ ਗੁਰੂ ਕੇ ਸਿੱਖ ਪਹੁੰਚੇ, ਔਲੇ ਪਾਲੇ ਬਾਣੀ ਪੜਨ ਵਾਲੇ ਸਨ, ਕਿਉਂਕਿ ਗੁਰੂ ਕੇ ਸਿੱਖ ਨੂੰ ਭਾਈ ਸਾਹਿਬ ਜੀ ਲਿਖਿਆ ਗੁਰਸਿੱਖੀ

ਉਹਨਾਂ ਨੇ ਗਿਆਨ ਦੀ ਵਿਆਖਿਆ ਕਰਦੇ ਸੀ। ਕਹਿੰਦੇ ਨੇ ਜਦੋਂ ਗਿਆਨ ਮਨੁੱਖ ਨੂੰ ਹੋ ਜਾਂਦਾ ਕੀ ਹੁੰਦਾ? ਦੇਖੋ ਭਾਈ, ਗਿਆਨ ਕੀ ਆਈ ਆਂਦੀ। ਰਾਗ ਗੌੜੀ ਵਿੱਚ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਦਰਜ ਹੈ। ਦੇਖੋ ਭਾਈ, ਗਿਆਨ ਕੀ ਆਈ ਆਂਦੀ। ਇਹ ਭਾਈ ਵੇਖੋ, ਗਿਆਨ ਦੀ ਹਨੇਰੀ ਆ ਗਈ। ਹਨੇਰੀਆਂ ਆ ਜਾਣ ਤੇ ਅਸੀਂ ਦਰਵਾਜ਼ੇ ਬੰਦ ਕਰਨੇ। ਇਹ ਹਨੇਰੀ ਆ ਗਈ ਹੈ, ਗਰਦੋ ਗੁਬਾਰ ਨਾਲ ਸਾਡਾ ਮਕਾਨ ਭਰ ਜਾਏਗਾ, ਬਸਤਰ ਮੈਲੇ ਹੋ ਜਾਣਗੇ। ਹਨੇਰੀ ਆ ਜਾਏ, ਹੋਰ ਕੁਛ ਨਾ ਹੋਵੇ ਤੇ ਅੱਖਾਂ ਬੰਦ ਕਰ ਲੈਂਦੇ ਹਾਂ। ਪਰ ਜਦੋਂ ਗਿਆਨ ਦੀ ਹਨੇਰੀ ਆ ਜਾਏ, ਅੱਖਾਂ ਖੁੱਲ ਜਾਂਦੀਆਂ। ਜਦੋਂ ਗਿਆਨ ਦੀ ਹਨੇਰੀ ਆ ਜਾਏ, ਜਨਮਾਂ ਜਨਮਾਂ ਦੀ ਵਿਗੜੀ ਹੋਈ ਗੱਲ ਬਣ ਜਾਂਦੀ। ਦੇਖੋ ਭਾਈ, ਗਿਆਨ ਕੀ ਆਈ ਆਂਦੀ। ਉਸ ਹਨੇਰੀ ਨਾਲ ਕੀ ਹੋਇਆ? ਸਭੇ ਉਡਾਨੀ ਪਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ। ਜਿਹੜੀ ਭਰਮ ਦੀ ਛੱਪਰੀ ਸੀ ਬੰਨੀ ਹੋਈ, ਉਹ ਡਿੱਗ ਪਈ। ਭਰਮ ਦੀ ਛੱਪਰੀ ਸੀ ਤੇ ਮਾਇਆ ਨਾਲ ਇਸ ਨੂੰ ਬੱਧਾ ਹੋਇਆ ਸੀ, ਇਹ ਛੱਪਰੀ ਡਿੱਗ ਪਈ। ਤਨ ਨੇ ਭਾਗਾਂ ਵਾਲੇ ਉਹ ਨੇ ਜਿਨ੍ਹਾਂ ਦੇ ਜੀਵਨ ਵਿੱਚ ਗਿਆਨ ਦੀ ਹਨੇਰੀ ਆ ਜਾਵੇ। ਜਿਸ ਬੰਦੇ ਨੇ ਬਹੁਤ ਕੁਛ ਜਾਣਿਆ ਤੇ ਭਰਮ ਫੇਰ ਵੀ ਟਿਕਿਆ ਹੋਏ, ਟਿਕਿਆ ਰਹਿੰਦਾ। ਆਮ ਬੰਦਿਆਂ ਦੀ ਗੱਲ ਨਹੀਂ ਕਰਦਾ, ਵੱਡੇ ਵੱਡੇ ਗਿਆਨੀਆਂ ਦੇ ਹਿਰਦੇ ਵਿੱਚ ਭਰਮ ਟਿਕਿਆ ਰਹਿੰਦਾ। ਇੱਕ ਕਥਾ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਸਿੱਖ ਇਤਿਹਾਸ ਵਿੱਚ ਦਰਜ ਹੈ, ਮਿਲਦੀ ਸਾਨੂੰ। ਇੱਕ ਪੰਡਿਤ ਜੀ ਆਏ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਹਜ਼ੂਰੀ। ਕਹਿਣ ਲੱਗੇ, ਦਾਤਾ ਜੀ ਕਥਾ ਕਰਨੀ ਹੈ ਸਾਹਿਬ। ਕਹਿਣ ਲੱਗੇ, ਕਿਸਦੀ ਕਥਾ ਕਰੋਗੇ? ਕਹਿਣ ਲੱਗੇ, ਧਰਮ ਦੀ। ਪਾਤਸ਼ਾਹ ਕਹਿੰਦੇ ਨੇ, ਕੁਰਬਾਨ ਜਾਵਾਂ, ਜਿਹੜਾ ਧਰਮ ਦੀ ਕਥਾ ਸੁਣਾਵੇ ਸੁਣਾਓ। ਸੁਣਾਈ। ਸਾਹਿਬ ਕਹਿੰਦੇ ਨੇ, ਦੱਸੋ ਕੋਈ ਸੇਵਾ? ਕਹਿਣ ਲੱਗਾ, ਅਜੇ ਨਹੀਂ, ਇਹ ਜਿਹੜੀ ਤੁਹਾਨੂੰ ਕਥਾ ਸੁਣਾਈ ਹੈ ਇਹ ਤੇ ਅੱਧੀ ਹੈ। ਸਾਹਿਬ ਕਹਿਣ ਲੱਗੇ, ਪੂਰੀ ਸੁਣਾ ਦਿੰਦੇ। ਕਹਿਣ ਲੱਗਾ, ਦੂਸਰੀ ਪੋਥੀ ਕਾਂਸੀ ਪਈ ਹੈ, ਉਹ ਆਵੇ ਤੇ ਮੈਂ ਪੂਰੀ ਸੁਣਾਵਾਂ। ਕਾਂਸੀਓ ਪੋਥੀ ਲੈ ਆਓ। ਕਹਿਣ ਲੱਗੇ, ਜਾਣ ਦਾ ਸਫ਼ਰ ਕਰਕੇ ਪੈਂਦਾ, ਖਰਚਾ ਵੀ ਦੇ ਦੇਣੇ। ਇਹ ਤਿਆਰ ਹੋਣ ਲੱਗਾ। ਕਹਿੰਦੇ ਨੇ, ਤਿਆਰੀ ਕਰਦਾ ਰਿਹਾ ਪਰ ਮਹੂਰਤ ਨਾ ਸ਼ੁਭ ਨਿਕਲੇ। ਜਦੋਂ ਨਿਕਲਿਆ, ਮਹੂਰਤ ਤੁਰਿਆ ਤੇ ਸੱਜੇ ਪਾਸਿਓ ਗਧਾ ਬੋਲ ਪਿਆ, ਵਾਪਸ ਆ ਗਏ। ਭਾਈ ਗੁਰਦਾਸ ਸਾਹਿਬ ਜੀ ਨੇ ਉਹ ਕਥਾ ਬੜੀ ਪਿਆਰੀ, ਬੜੇ ਸੁੰਦਰ ਢੰਗ ਨਾਲ ਲਿਖੀ ਹੈ। ਉਹ ਕਹਿੰਦੇ ਨੇ, ਤੁਰਿਆ, ਗਧਾ ਬੋਲਿਆ ਤੇ ਸਾਹਿਬ ਜੀ ਕਹਿੰਦੇ ਨੇ, ਕਿਉਂ ਮੁੜਾਏ ਹੋ? ਕਹਿਣ ਲੱਗੇ ਜੀ, ਅਪਸ਼ਗਨ ਹੋ ਗਿਆ। ਗੁਰਦੇਵ ਕਹਿੰਦੇ ਨੇ, ਇੰਨੇ ਦੇਵਤੇ ਪੂਜੇ, ਇੰਨੀ ਪੂਜਾ ਕੀਤੀ, ਇਹਦਾ ਮਤਲਬ ਗਧਾ ਹੀ ਬਲਵਾਨ ਨਿਕਲਿਆ, ਜਿਹਨੇ ਸਭ ਕੁਛ ਤੇ ਪਾਣੀ ਫੇਰ ਕੇ ਰੱਖ ਦਿੱਤਾ, ਗਧੇ ਨੂੰ ਬੰਨ ਕੇ ਪਾਸੇ ਕਰ ਲੈਂਦੇ, ਬਾਕੀ ਪੂਜਾ ਦੀ ਕੀ ਲੋੜ ਸੀ? ਆਖੋ ਸਤਨਾਮ। ਹੁਣ ਏਡਾ ਵੱਡਾ ਗਿਆਨੀ ਤੇ ਇੱਕ ਪਰਮ ਮਨ ਵਿੱਚ ਟਿਕਿਆ ਰਹਿ ਗਿਆ ਨਾ। ਕਈ ਵਾਰ ਜਦੋਂ ਸਿਆਣਿਆਂ ਸਿਆਣਿਆਂ ਨੂੰ ਮੈਂ ਤੱਕਦਾ, ਇੱਕ ਡਾਕਟਰ ਸਨ ਮੇਰੇ ਮਿੱਤਰ, ਬੜੇ ਪੜ੍ਹੇ ਲਿਖੇ, ਘਰੋਂ ਤੁਰਨ ਲੱਗੇ ਤੇ ਕਹਿਣ ਲੱਗੇ, ਗਿਆਨੀ ਜੀ ਠਹਿਰ ਜਾਓ, ਛੇਤੀ ਆ ਗਈ। ਮੈਨੂੰ ਆਖਿਆ, ਤੇਰਾ ਪ੍ਰਮਾਣ ਪੱਤਰ ਤੇ ਜ਼ਬਤ ਹੋ ਜਾਣਾ ਚਾਹੀਦਾ, ਤੈਨੂੰ ਕਮ ਸੋ ਕਮ ਇਹ ਤੇ ਪਤਾ ਚਾਹੀਦਾ ਕਿ ਸਿੱਖ ਕਿਉਂ ਆਉਂਦੀ, ਇਸ ਦਾ ਕਾਰਨ ਕੀ ਹੈ? ਅਨੇਕਾਂ ਭਰਮ ਬੰਦੇ ਦੇ ਮਨ ਵਿੱਚ ਟਿਕੇ ਹੋਏ ਨੇ। ਸਾਹਿਬ ਜੀ ਕਹਿੰਦੇ ਨੇ, ਜੇ ਭਰਮ ਟਿਕੇ ਨੇ ਤੇ ਕੋਈ ਗਿਆਨੀ ਨਹੀਂ, ਕੋਈ ਗਿਆਨੀ ਜੇ ਆਪ ਪਛਾਣੀ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਦੇਖੈ ਇੱਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਗਿਆਨੀ ਕੋਈ ਐਵੇਂ ਨਹੀਂ ਬਣ ਜਾਂਦਾ। ਚਾਰ ਗੱਲਾਂ ਯਾਦ ਕਰ ਲਈਆਂ, ਪਰਮ ਪਖੰਡ ਤਮਾਮ ਦੁਨੀਆਂ ਭਰ ਦੇ ਗੁਣਾ ਅਨਰਥ ਟਿਕੇ ਰਹਿ ਤੇ ਫਿਰ ਗਿਆਨੀ ਨਹੀਂ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਦਾ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ। ਉਸ ਜੀਵਨ ਚ ਭਰਮ ਨਹੀਂ ਰਹਿ ਜਾਂਦਾ, ਭਰਮ ਦੀ ਛੱਪਰੀ ਡਿੱਗ ਪੈਂਦੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਉਪਦੇਸ਼ ਕਰਦਿਆਂ ਇੱਕ ਬਚਨ ਕਿਹਾ ਸੀ। ਕਹਿੰਦੇ ਨੇ, ਖਾਲਸਾ ਖਾਸ ਕਹਾਵੈ ਸੋਈ, ਜਾਂ ਕੈ ਹਿਰਦੇ ਭਰਮ ਨਾ ਹੋਈ। ਭਰਮ ਭੇਖ ਤੇ ਰਹੇ ਨਿਆਰਾ, ਹੋ ਖਾਲਸਾ ਸਤ ਗੁਰੂ ਹਮਾਰਾ। ਗਿਆਨ ਦੀ ਹਨੇਰੀ ਅੰਦਰ ਆਈ ਹੋਵੇ, ਗੁਰੂ ਅੱਗੇ ਸਿੱਖ ਕਰੇ ਅਰਦਾਸ, ਫਿਰ ਜਿਸ ਪਾਸੇ ਵੀ ਮੂੰਹ ਕਰੇ ਫਤਿਹ ਫਤਿਹ। ਜਿਸ ਕੰਮ ਨੂੰ ਹੱਥ ਪਾਵੇ ਉਹ ਕਾਰਜ ਸਿਰੇ ਚੜ ਜਾਏਗਾ। ਗੁਰੂ ਅੱਗੇ ਕੀਤੀ ਅਰਦਾਸ, ਅੱਗੇ ਭਰਮ ਨਹੀਂ ਟਿਕਦਾ। ਸਿੱਖ ਰਾਜ ਦੇ ਥੰਮ ਮਹਾਨ ਤਪਸਵੀ, ਮਹਾਨ ਨਾਮ ਰਸੀਏ ਅਕਾਲੀ ਫੂਲਾ ਸਿੰਘ ਜੀ,
وڈے وڈے فقیر بھی آ کے انہاں اگے چکدے سن، وہ کہندے سن بڑی کمائی. چنگے چنگے جتھے دار جدو سامنے آندے سن، جتھے دار تے ایک پاسے مہاراجا رنجیت سنگھ ورگا بندہ وہ ایک منٹ تو ود سامنے نہیں سی ٹک سکدا، اتنا تیز سی اکالی جی دا چلیا نہیں سی جاندا. کہندے نے نشہرے دے کول جدو ظالماں نے پٹھاناں نے آ کے بہت وڈا ہجوم اکٹھا کر لیا، کہن لگے اسی انہاں نوں لٹ دے رہے، الٹے سانو پجاؤن والے لٹن والے کتھوں آ گئے. اکالی جی نے ارداس کر دیتی، ہے پاتشاہ انہاں ظالماں دی سدائی کرن واسطے تیرا خالصہ جا رہے. مہاراجا رنجیت سنگھ کہندے نے توپ خانہ تے اجے آیا نہیں، یہ ارداس کینسل کر دیو. کہن لگے ارداس کرن والا ہووے سکھ تے سنن والا ہووے گرو تر کلگی تر، پھر ارداساں کدی تبدیل نہیں ہوندیاں. اجے تک پھر تیری سکھی چ فرق ہے. میں اج سمجھیا کہ تیرے وچ کان کیوں ہے، اج سمجھیا تیرے من وچ ارداس دی قدر نہیں. کہندے نے جکارے چھڈے، ہن 500 ساتھی صرف نال. جنی تعداد ہے اس ویلے آئیاں فوجاں دی، دشمن بھاری گنتی وچ نے پر دوڑ گئے. کہندے نے خالصائی نشان تے پہاڑی تے چھول گیا پر اکالی جی شہید ہو گئے. وہ دس گئے کہ من وچ پرم نہ رہے، جتھے ترم آ جائے انیکاں مصیبتاں پاسے ہو جاندیاں نے. ایک فارسی دا ادیب کہندا ہے، اے غم دے ہجوم تو آ جا اپنیاں فوجاں لے کے، پر جے میرا پیارا میرے نال ہے میں تیریاں جڑاں پٹ کے رکھ دیاں گا. اگر غم لشکر انگیزت کہ خون عاشقاں ریزت، منے ساکی بہم سازم و بنیاد بر اندازیم. کہندے نے تواڈیاں جڑاں پٹ دیاں گا، غم نہیں رہ سکدے، پرم نہیں رہ سکدا، میرا پیارا میرے نال ہے. سب ہے اڈانی بھرم کی ٹاٹی، رہے نہ مایا بند، دو چتے کی دو خون گرانی، منہ بلیڈا ٹوٹا. یہ چھپری کھڑی کے نہیں ہے، دو چتا پانے کم کراں کے نہ کراں. بڑی مصیبت ہے بندے دی اس ویلے جدو کہندا جاواں کے نہ جاواں، یہ کم میں کراں کے نہ کراں. دو چتا پن بہت وڈا دکھ ہے، دوئی بھاو کے ننکار ہے کہ نہیں. کئی بار ساری عمر بیت جاندی ہے، ارداساں کردے ہاں تے شک بھی بنیا رہندا کچھ ہے بھی ہے کہ ایویں سب کچھ کری جا رہے ہیں. اینوں کہندے نے دوچتا پن. دوئی گسائی تلسی داس ایک دن ترے جا رہے سن، یہ سن برہمن، تے اگوں آ گئی ایک پنگن، انہیں سر اتنے گندگی چکی ہوئی ہے، یہ بچن دا یتن کرن لگا، کدی ادھر ہووے کدی ادھر. جیوں جیوں کئی بار بچن دا یتن کریے کیوں تو بندہ ٹکرا جاندا. اس بیبی نے ایک بچن کیا، ایدے لیے مکھ اپدیش بن گیا. کہن لگی مہاراج پنڈت جی ایک پاسے لگو جدھر لگنا ہے. وہ پیروں تے ڈگ پیا، کہن لگا میں اج تک ایک پاسے نہیں لگا، ہن لگ جاؤں گا، تو میری گرو ہو، مینو تو اقل دے دیتی ہے. کئی بار دچتے پن ویسی بندہ فیصلہ ہی نہیں کر سکتا کہ میں کی کرنا تے کی نہیں کرنا، اد وچکالے اے پھسیا رہندا ہے. جدو ننکار دی میر ہوندی ہے دچتا پن ڈگ پیندا ہے، دوئی بھاو دی یہ تھمی ڈگ پیندی ہے. منہ بلینڈا ٹوٹا، منہ دا ویولا، منہ دا شتیر بھی ٹوٹ جاندا ہے. کرشنا شان پری دھاری اوپر درمت پانڈا پوٹا، کرشنا دی شان ترسی تے ڈگ پیندی ہے. کھوٹی مت دا درمت دا پانڈا بج جاندا ہے، آندی پاچھے جو جل برس ہے. پھر کئی بار ہنیری جدو آندی ہے تے نال مینہ ہی آ جاندا ہے، برسات بھی آ جاندی ہے، مٹی گٹا سب بہ جاندا ہے. کہندے نے اس ہنیری دے پچھوں جو برسات آئی ہے، رب دا بندہ ایدے نال پج گیا. تن نے او جو نام وچ پجے پئے، تن نے او جنہ امرت وچ اشنان کر لیا. آندی پاچھے جو جل برکھ ہے تے تیرا جن پینا، کہو کبیر من پیا پرکاسا ادے پان جب چینا. کبیر صاحب کہندے نے چڑھدا سورج میں ویکھ لیا، ادے پان ویکھے ہے. ادے دا ارتھ ہے چڑھنا، پان دا ارتھ ہے سورج. ادے پان جب چینا، اج چڑھدا سورج میں ویکھے ہے. اے ہے گیان، او گیان نہیں جو سر تے بوجھ بن کے بہ جائے، پڑھ پڑھ کے گڈیاں نہیں لدنیاں، او گیان ہے جو منکھ نو ہولا کر دے دی، مکت کر دے دی، اس دے من تو کچھ بوجھ لے جاوے، اے اپنے آپ نو سکھی پرتیت کرے. صاحب جی اتھے فرماؤندے نے، انک پیکھ یار گیان دھیان، من ہٹھ ملیو نہ کوئی.
कहो नानक कृपा भई भगत ज्ञानी सोए, गंगा ज्ञान नहीं मुख बातो, मुंह नाल ना निरिया गल्ला नाल ही ज्ञान नहीं हुंदा। अनेक जुगत शास्त्र कर भातो, अनेका जुगतिया नाल जा अनेका शास्त्र, इन्हां नू जानन नाल भी ज्ञान नहीं मिलता। ज्ञानी सोए जानके दृढ़ सो, ज्ञानी ते ओ है जिसते हिरदे विच नंकार दा पक्का विश्वास है। ज्ञानी किन्नू कहिंदे ने भगत नामदेव जी, इंज रब नू याद करदे पए ने, जिवें तुसीं गुरुद्वारे नू आए हो ते कोई साथी थले जोड़ा लाउण लग पे है ते कहिंदे हो थले सी आया नहीं अजे तक, किन्ना विश्वास है भरोसा है कि मेरे नाल रहिंदा। ओ कहिंदे ने सात घड़ी जब बीती सुनी, अज हुणा आयो तेरे भवन तनी, किन्ना सुंदर विश्वास है, कितनी श्रद्धा है, आया नहीं अजे तक, सात घड़िया ते बीत गई, अठवीं घड़ी नू मैनू मार देना इन्हां ते अजे आए नहीं, है ना कोई उसका भरोसा है, वह नाल है। ज्ञानी नू विश्वास है, फिर ज्ञानी कोल ताकत होंदी है, डराउंदा भी किसे नू नहीं ते डरदा इसलिए नहीं कि रब नाल है। साहबा ने ज्ञानी की व्याख्या की, गुरु तेग बहादुर साहब जी ने, पै काहू कहो देत ने पै मानत आन, कहो नानक सुन रे मना, ज्ञानी ताहे बखान। साहब जी फरमा रहे ने के ज्ञानी सोए जान कै दृढ़ सो, कहत सुनत कछ जोग न हो, मेरा आखन सुनन नाल ते रब नाल मेल नहीं हो जांदा, जोग दा अर्थ है मेल। ज्ञानी रहत आग्या दृढ़ जान के, ज्ञानी ओ है असल जिसकी रहत सुचजी है, ते रहिंदा प्रभु दी आग्या विच, सुचजी रहत की रब दी रजा विच रहना, आग्या विच रहना, आग्या दृढ़ हो गई है। हिमा करना असि अद्धे रब नू मनने आ अद्धे नू नहीं, पुछोगे किवें, रब दा दिता सुख ते मन लिया पर दुख नहीं, ओ बंदे ने अद्धा प्रवान कीता अद्धा नहीं, उसका दिता वादा ते प्रवान कर लिया घाटा नहीं, उसकी दिती हुई इज्जत नू ते मैं मनदा पर बेपती नू नहीं। ज्यों ज्यों विचारोगे अद्धा प्रवान है अद्धा नहीं, पर ज्ञानी कहिंदा तेरा दिता दुख भी प्रवान, तेरा दिता सुख भी प्रवान, तेरा दिता नफा भी प्रवान, तेरा दिता होया मैनू घाटा भी प्रवान, तेरी दिती हुई इज्जत भी प्रवान, तेरी कीती हुई बेपती भी मैनू प्रवान, जो देवे मैं झोली च पा लांगा, दात ही दात है, केतिया दोख भूख सदमार, ए पे दात तेरी दातार। ज्ञानी तत ज्ञानी रहत आग्या दृढ़ जंक है, उसन सीत समसर सब तंक है, गर्मी ते सर्दी उस लई बराबर ही है। ज्ञानी तत गुरमुख विचारी, नानक जंको कृपा धारी। साहब जी कहंदे ने जिस उत्ते कृपा कीती है ओ है ज्ञानी, ओ तत विचारी है, ओ गुरमुख है, बाकी विचारां ते उन्हें कीतियां ने ए विचार करदा है कि रब नाल सांझ पावा, मैं हुक्म नाल सांझ पावा। जदों रब नाल कोई सांझ पाएगा, हुक्म रजा नाल सांझ पा लवेगा, रब नू जान के बाकी जानन वाला कुछ नहीं बनता, फिर ते बल्कि मनुख ऐसा हो जांदा जदों कोई आखे ते कहंदा जो दाते ने दिता ओ मैं ते कुछ भी नहीं कीता, अपना आपा मुक जांदा, इथे आके बूंद सागर बन जांदी, इथे आके किरण सूरज बन जांदी। ज्ञानी ओ है जो रब च इंज अभेद हो जाए, ज्यों जल मैं जल आए खटाना, त्यों ज्योति संग ज्योत समाना, ऐसे ज्ञानी दी संगत मिल जाए, ऐसे ज्ञानी दा साथ मिल जाए, जन्मा जन्मा दा अहंकार अभिमान अज्ञान सारी मैल उतर जांदी है। वाहिगुरु बख्श करे ऐसे ज्ञानी ने मेरे गुरु नानक देव, ऐसे ज्ञानी ने अज मेरे श्री गुरु ग्रंथ साहब, ए ज्ञान ही ज्ञान है, इन्हां दे नाल जुड़िए तां कि जन्मा जन्मा दी अज्ञानता मिट जाए, ज्ञान दी अंधेरी आए, परम दी छप्पर धरती ते डिग पै और धर्म दा मकान धर्म दा महल बन जाए। इन शब्द

जगत दे भले लई संसार विच आए अनेकां दा उधार कीता। महापुरख धन बाबा आनंद सिंह जी महाराज कहा करदे सन कि कोई आकाश मंडल दे तारियां दी गिणती तां कर सकदा है पर जितने गुरु नानक ने तारे हन उन्हां दी कोई गिणती नहीं कर सकदा। पशु प्रेत मुगत को तारे पाहन पार उतारे। भाई बाले वाली साखी विच जन्म साखी विच बुटंतर देश दी साखी आउंदी है जिनू अज पुंतर करके कहा जांदा है। धन गुरु नानक पातशाह संसार नूं तारदे होए जदों पुंतर पहुंचे हन ਇਹ ਕੁੱਲੂ ਵਾਲੀ ਰੋਡ ਤੇ ਆਉਂਦਾ ਹੈ ਜਿੱਥੇ ਸਾਰੀ ਪ੍ਰਜਾ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਕੇ ਜੁੜੀ। ਉੱਥੇ ਇਸ ਦੇਸ਼ ਦਾ ਰਾਜਾ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ। ਕੀਮਤੇ ਹੀਰੇ ਮੋਤੀ ਜਵਾਹਰਾਤ ਹੋਰ ਪਦਾਰਥ ਬਹੁਤ ਸਾਰੇ ਗੁਰੂ ਨਾਨਕ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਰਾਜਨ ਇਹ ਪਦਾਰਥ ਸਾਡੇ ਕਿਸੇ ਕੰਮ ਨਹੀਂ, ਜੇ ਤੂੰ ਇਹਨਾਂ ਨੂੰ ਸਫਲ ਕਰਨਾ ਚਾਹੁੰਦਾ ਹੈ ਨਾ ਤਾਂ ਇਹ ਸਾਰੇ ਦੇ ਸਾਰੇ ਗਰੀਬਾਂ ਵਿੱਚ ਵੰਡ ਦੇ। ਉਚਾਰਨ ਕਰੋ ਸ੍ਰੀ ਜੀ ਸਤ ਵਚਨ ਕੀਤਾ ਰਾਜੇ ਨੇ ਤੇ ਫਿਰ ਬੇਨਤੀ ਕੀਤੀ ਗਰੀਬ ਨਿਵਾਜ, ਆਪ ਨਿਰੰਕਾਰ ਦਾ ਰੂਪ ਹੋ, ਮੇਰੇ ਦੇਸ਼ ਵਿੱਚ ਕੇਵਲ ਚਾਵਲ ਹੀ ਹੁੰਦੇ ਹਨ ਜਾਂ ਪਸ਼ਮੀਨਾ ਹੁੰਦਾ ਤੇ ਤੁਹਾਡੀ ਮਿਹਰ ਹੋ ਜਾਏ, ਕਿਰਪਾ ਹੋ ਜਾਏ ਤਾਂ ਇੱਥੇ ਅੰਨ ਵੀ ਹੋ ਸਕਦਾ। ਮਹਾਂਪੁਰਖਾਂ ਲਈ ਕਿਹੜੀ ਵੱਡੀ ਗੱਲ ਹੈ, ਉਹ ਰੇਖ ਵਿੱਚ ਮੇਖ ਵੀ ਮਾਰ ਸਕਦੇ ਹਨ ਤੇ ਸਾਰੀ ਪ੍ਰਜਾ ਸੁਖੀ ਹੋ ਜਾਵੇਗੀ। ਇੱਥੇ ਕਣਕ ਨਹੀਂ ਹੁੰਦੀ, ਹੋਰ ਕੋਈ ਪਦਾਰਥ ਨਹੀਂ ਹੁੰਦਾ, ਨਾ ਹੀ ਕਪਾਹ ਹੁੰਦੀ ਹੈ। ਆਪ ਕਿਰਪਾ ਕਰੋ ਮੇਰੇ ਦੇਸ਼ ਤੇ ਜਿੱਥੇ ਸਾਰੇ ਸੰਸਾਰ ਦਾ ਭਲਾ ਕਰਨ ਆਏ ਹੋ, ਮੇਰੇ ਤੇ ਵੀ ਕਿਰਪਾ ਕਰੋ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਰਾਜੇ ਦੀ ਭਾਵਨਾ ਸਿੱਧਕ ਪਿਆਰ ਵੇਖ ਕੇ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ, ਰਾਜਨ ਤੇਰੀ ਨਗਰੀ ਵਿੱਚ ਭਾਈ ਫਸਲ ਵੀ ਬਹੁਤ ਹੋਵੇਗੀ, ਕਪਾਹ ਵੀ ਬਹੁਤ ਹੋਵੇਗੀ, ਔਰ ਜਿੱਥੇ ਇਹ ਦਾਤਾਂ ਹੋਣਗੀਆਂ ਉੱਥੇ ਸੋਨੇ ਚਾਂਦੀ ਦੀਆਂ ਖਾਣਾਂ ਵੀ ਹੋਣਗੀਆਂ ਤੇਰੇ ਰਾਜ। ਇੱਥੇ ਜੋ ਵੀ ਕੋਈ ਰਹਿਣ ਵਾਲਾ ਹੋਵੇਗਾ ਕਦੇ ਧਨ ਦੌਲਤ ਪਦਾਰਥਾਂ ਤੋਂ ਵਾਂਝਿਆ ਨਹੀਂ ਰਹੇਗਾ, ਕਿਸੇ ਗੱਲ ਦੀ ਉਸ ਨੂੰ ਤੋਟ ਨਹੀਂ ਆਵੇਗੀ, ਸਾਰੇ ਹੀ ਸੁਖੀ ਵਸਣਗੇ। ਇਹ ਵਰਦਾਨ ਦਿੱਤਾ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਤੇ ਫਿਰ ਇੱਕ ਸ਼ਰਤ ਵੀ ਮਨਾਈ, ਆਖਿਆ ਰਾਜਨ ਵੈਦਾ ਕਰ ਕੇ ਧਰਮਸ਼ਾਲਾ ਬਣਵਾਓ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਆਪ ਵੀ ਸਿਮਰਨ ਵਿੱਚ ਜੁੜਿਆ ਕਰ ਤੇ ਪ੍ਰਜਾ ਨੂੰ ਵੀ ਨਾਲ ਜੋੜਿਆ ਕਰ। ਦਿਨ ਰਾਤ ਆਪਣੇ ਮਾਲਕ ਦੀ ਆਰਾਧਨਾ ਕਰੇਗਾ, ਤੇਰੀ ਪ੍ਰਜਾ ਨੂੰ ਲੋਕ ਦੇ ਸੁੱਖ ਵੀ ਮਿਲਣਗੇ, ਪਰਲੋਕ ਦੇ ਸੁੱਖ ਵੀ ਮਿਲਣਗੇ। ਉਚਾਰਨ ਕਰੋ ਸ੍ਰੀ। ਇਹ ਵਰਦਾਨ ਦਿੱਤਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ। ਇਸ ਤੋਂ ਬਾਅਦ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਤੁਰਦੇ ਤੁਰਦੇ ਮਨੀਕਰਨ ਪਹੁੰਚੇ। ਬੜੇ ਰੰਗ ਲਾਏ ਆਪਨੇ ਇੱਥੇ, ਅੱਜ ਵੀ ਉਹ ਚਸ਼ਮਾ ਮੌਜੂਦ ਹੈ ਜਿੱਥੇ 8-9 ਫੁੱਟ ਜਲ ਉਬਲ ਕੇ ਉੱਪਰ ਜਾ ਰਿਹਾ ਔਰ ਹਜ਼ਾਰਾਂ ਸੰਗਤਾਂ ਪਹੁੰਚਦੀਆਂ ਹਨ। ਜਿਤਨੇ ਤੱਕ ਉਹ ਪੰਗਤਾਂ ਲਾ ਕੇ ਬੈਠਦੀ ਹੈ ਸੰਗਤ, ਪਤਲਾਂ ਵਰਤਾਈਆਂ ਜਾਂਦੀਆਂ ਹਨ। ਇਤਨੀ ਦੇਰ ਵਿੱਚ ਹੀ ਚਾਵਲ, ਪ੍ਰਸ਼ਾਦੇ, ਸਬਜ਼ੀਆਂ ਇਤਨੀ ਦੇਰ ਵਿੱਚ ਹੀ ਤਿਆਰ ਹੋ ਜਾਂਦੀਆਂ ਹਨ, ਕਿਉਂਕਿ ਮਨੀਕਰਨ ਇਸੇ ਲਈ ਨਾਮ ਰੱਖਿਆ ਨਾ। ਮਨੀ ਕੋਲ ਹੋਵੇ ਤੇ ਜੋ ਕੁਝ ਮਰਜ਼ੀ ਹੈ ਉਹਦੇ ਕੋਲੋਂ ਮੰਗ ਲਈਏ ਤੇ ਝੱਟ ਮਿਲ ਜਾਂਦਾ। ਉਚਾਰਨ ਕਰੋ ਸ੍ਰੀ ਸਾਈ।
ਸਾਧ ਸੰਗਤ ਬੋਲੋ ਸ਼੍ਰੀ। ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਨਾਰਾਇਣ ਹਰੀ ਜੀ, ਜਿਨ੍ਹਾਂ ਦਾ ਜਨਮ ਕੈਮਲਪੁਰ ਦਾ ਸੀ ਔਰ ਬਚਪਨ ਵਿੱਚ ਹੀ ਆਪ ਨੂੰ ਭਗਤੀ ਭਾਵ ਦੇ ਨਾਲ ਬੜਾ ਪਿਆਰ ਸੀ। ਘਰ ਵੱਲੋਂ ਕੋਈ ਧਨ ਦੌਲਤ ਦੀ ਪ੍ਰਤਿਸ਼ਠਾ ਦੀ ਕਮੀ ਨਹੀਂ ਸੀ, ਪਰ ਇੱਕ ਲੇਸ ਮਾਤਰ ਵੀ ਉਹਨਾਂ ਨੂੰ ਮਾਇਆ ਦਾ ਰੰਗ ਨਹੀਂ ਚੜਿਆ, ਹਮੇਸ਼ਾ ਨਾਮ ਦਾ ਹੀ ਰੰਗ ਚੜਿਆ ਰਿਹਾ। ਦਾਸ ਨੂੰ ਕਈ ਵਾਰਾਂ ਉਹਨਾਂ ਦੇ ਦਰਸ਼ਨ ਪ੍ਰਾਪਤ ਹੋਏ। ਜਿਤਨਾ ਜਿਤਨਾ ਸਮਾਂ ਵੀ ਬੈਠਣਾ, ਕੋਈ ਦੁਨਿਆਵੀ ਗੱਲ ਨਹੀਂ ਕਰਨੀ, ਸਦਾ ਗੁਰਬਾਣੀ ਦੀ ਵਿਚਾਰ ਕਰਨੀ, ਪਰਮਾਰਥ ਦੀ ਗੱਲ ਕਰਨੀ ਔਰ ਕਹਿਣਾ ਭਾਈ ਇਹ ਸਵਾਸ ਅਮੋਲਕ ਜਾ ਰਹੇ ਹਨ, ਇਹਨਾਂ ਨੂੰ ਜਪ ਜਪ ਕੇ ਸਫਲ ਕਰ ਲਓ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਉਂਕਿ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਜਿੱਥੇ ਆਪਨੇ ਸ੍ਰੀ ਅੰਮ੍ਰਿਤਸਰ ਵਿਖੇ ਸੇਵਾ ਕੀਤੀ, ਸੱਚਖੰਡ ਹਜ਼ੂਰ ਸਾਹਿਬ ਵਿਖੇ ਸੇਵਾ ਕੀਤੀ, ਹੋਰ ਸਾਰੇ ਸਤਿਗੁਰਾਂ ਦੇ ਪਵਿੱਤਰ ਤੀਰਥਾਂ ਤੇ ਸੇਵਾ ਕੀਤੀ, ਉਥੋਂ ਰਮਣੰਗ ਕਰਦੇ ਹੋਏ ਜਦੋਂ ਮਨੀਕਰਨ ਦੀ ਧਰਤੀ ਤੇ ਪਹੁੰਚੇ ਤਾਂ ਆਕਾਸ਼ ਬਾਣੀ ਹੋਈ ਕਿ ਮਹਾਂਪੁਰਖੋ, ਇੱਥੇ ਗੁਰੂ ਨਾਨਕ ਨੇ ਚਰਨ ਪਾਏ ਹਨ ਤੇ ਤੁਸੀਂ ਉਹ ਅਸਥਾਨ ਇੱਥੇ ਕਾਇਮ ਕਰਨਾ। ਜਦੋਂ ਐਸੀ ਆਕਾਸ਼ ਬਾਣੀ ਆਪ ਦੇ ਕੰਨਾਂ ਵਿੱਚ ਪਈ ਤਾਂ ਫਿਰ ਬੈਠ ਗਏ। ਇਤਨਾ ਸਿਮਰਨ ਭਜਨ ਆਏ ਗਏ ਦੀ ਸੇਵਾ, ਜੋ ਕੁਝ ਵੀ ਕੋਲ ਹੋਣਾ, ਪਹਿਲੇ ਆਏ ਸਥਿਤੀ ਨੂੰ ਰਜਾਉਣਾ, ਆਪਣੀ ਕੋਈ ਚਿੰਤਾ ਹੀ ਨਹੀਂ, ਭੋਜਨ ਮਿਲਿਆ ਨਹੀਂ ਮਿਲਿਆ, ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਖ ਸੁਆਮੀ, ਹਰ ਵੇਲੇ ਨਾਮ ਦੇ ਰੰਗ ਵਿੱਚ ਰਤੇ ਰਹਿਣਾ। ਸਭ ਤੋਂ ਪਹਿਲਾਂ ਆਪ ਨੇ ਜੋ ਸ਼ਿਵਜੀ ਕੁੰਡ ਹੈ ਉਹ ਮੰਦਰ ਬਣਵਾਇਆ, ਕਿਉਂਕਿ ਭਗਵਾਨ ਸ਼ਿਵਜੀ ਵੀ ਕਈ ਹਜ਼ਾਰ ਬਰਸ, ਇਤਿਹਾਸ ਵਿੱਚ ਲਿਖਿਆ ਹੈ ਕਿ ਕਈ ਹਜ਼ਾਰ ਬਰਸ ਇੱਥੇ ਆਪ ਠਹਿਰੇ ਹਨ, ਤਪੱਸਿਆ ਕੀਤੀ ਹੈ। ਉਹ ਵੀ ਮੰਦਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੈ। ਪਹਿਲਾਂ ਮੰਦਰ ਬਣਵਾਇਆ ਤੇ ਫਿਰ ਹਰੀ ਮੰਦਰ ਬਣਵਾਇਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ, ਗੁਰਦੁਆਰਾ ਸਾਹਿਬ ਆਰੰਭ ਕੀਤਾ। ਕਈ ਦੋਖੀ ਵੀ ਸਨ, ਯਤਨ ਕਰਦੇ ਸਨ ਬਈ ਇੱਥੇ ਗੁਰੂ ਕਾ ਦੁਆਰ ਨਾ ਬਣੇ। ਕਈਆਂ ਨੇ ਸੀਨਾ ਜ਼ੋਰੀ ਵੀ ਕੀਤੀ, ਬਾਬਾ ਜੀ ਨੇ ਆਪ ਬਣਵਾਉਣਾ ਸ਼ੁਰੂ ਕਰਨਾ ਤੇ ਵਿਰੋਧੀਆਂ ਨੇ, ਨਿਦਕਾਂ ਨੇ ਆ ਕੇ ਤੋੜ ਜਾਣਾ, ਤੇ ਫਿਰ ਜਦੋਂ ਉਹ ਤੋੜ ਰਹੇ ਹੁੰਦੇ ਸੀ ਨਾ ਤੇ ਬਾਬਾ ਜੀ ਨੇ ਹੱਥ ਜੋੜ ਕੇ ਇੱਕ ਬੇਨਤੀ ਕਰਨੀ, ਗੁਰਮੁਖੋ ਤੁਸੀਂ ਵੀ ਉਸ ਭਗਵਾਨ ਦੀ ਡਿਊਟੀ ਦੇ ਰਹੇ ਹੋ, ਮੈਂ ਵੀ ਉਸ ਭਗਵਾਨ ਦੇ ਦਰ ਦਾ ਕੁੱਕਰ ਹਾਂ, ਸੇਵਾਦਾਰ ਹਾਂ, ਤੁਸੀਂ ਆਪਣੀ ਡਿਊਟੀ ਨਿਭਾ ਰਹੇ ਹੋ, ਮੈਂ ਆਪਣੀ ਡਿਊਟੀ ਨਿਭਾ ਰਿਹਾ, ਇਸ ਲਈ ਇੱਕ ਕਿਰਪਾ ਜ਼ਰੂਰ ਕਰਨਾ, ਭਈ ਜਾਂਦੀ ਮੇਰੀ ਗੁਰੂ ਕਾ ਲੰਗਰ ਜ਼ਰੂਰ ਛੱਕ ਕੇ ਜਾਣਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਬਾਬਾ ਜੀ ਨੇ ਦੀਵਾਰਾਂ ਬਣਾਉਣੀਆਂ ਤੇ ਉਹਨਾਂ ਨੇ ਢਾ ਜਾਣੀਆਂ ਤੇ ਹੱਥ ਜੋੜ ਕੇ, ਚਰਨੀ ਹੱਥ ਲਾ ਕੇ ਵੀ ਉਹਨਾਂ ਨੂੰ ਲੰਗਰ ਛਕਾ ਕੇ ਤੋਰਨਾ, ਜਿਤਨੀ ਕੁ ਉਹਨਾਂ ਨੂੰ ਸ਼ਰਮ ਆਉਂਦੀ ਹੋਏਗੀ ਆਪ ਹੀ ਅੰਦਾਜ਼ਾ ਲਾ ਸਕਦੇ ਹੋ। ਅਖੀਰ ਆ ਕੇ ਉਹਨਾਂ ਨੇ ਜਦੋਂ ਮਹਾਂਪੁਰਖਾਂ ਦੀਆਂ ਅਜ਼ਮਤਾਂ ਵੇਖੀਆਂ, ਸੱਚ ਦਾ ਪਿਆਰ ਵਿਚਾਰ ਵੇਖਿਆ ਕਿ ਉਹਨਾਂ ਦੀ ਨਿਗਾਹ ਦੇ ਦਿੱਤਾ, ਭਾਈ ਕੁਦਰਤ ਕੇ ਸਭ ਬੰਦੇ, ਕੋਈ ਦੂਸਰਾ ਪਾਸਦਾ ਹੀ ਨਹੀਂ ਉਹਨਾਂ ਨੂੰ, ਸਾਰੇ ਹੀ ਉਸ ਨਿਰੰਕਾਰ ਦਾ ਪਰਿਵਾਰ ਪਾਸਦੇ ਹਨ। ਤਾਂ ਜਿਤਨੇ ਵਿਰੋਧੀ ਸਨ ਮਹਾਂਪੁਰਖਾਂ ਦੇ ਚਰਨੀ ਆ ਲੱਗੇ ਤੇ ਬਾਬਾ ਜੀ ਨੇ ਸੇਵਾ, ਫਿਰ ਜਿੱਥੇ ਗੁਰੂ ਨਾਨਕ ਨੇ ਚਰਨ ਛੁਹਾਏ ਸੀ ਨਾ, ਜਿੱਥੇ ਬਾਬਾ ਪੈਰ ਧਰੇ, ਫਿਰ ਬੜੇ ਸੁੰਦਰ ਅਸਥਾਨ ਬਣਾਏ। ਔਰ ਬਾਬਾ ਜੀ ਕਿਹਾ ਕਰਦੇ ਸਨ, ਬਈ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਇੱਥੇ ਹੀ ਆ ਕੇ ਚਰਨ ਟਿਕਾਏ ਹਨ, ਔਰ ਉਹ ਕੁੰਡ ਅੱਜ ਵੀ ਮੌਜੂਦ ਹੈ ਜਿੱਥੇ ਮਰਦਾਨੇ ਨੇ ਪ੍ਰਸਾਦੇ ਪਕਾਏ ਸੀ। ਗੁਰੂ ਨੇ ਆਖਿਆ ਸੀ ਗੁਰੂ ਨਮਿਤ ਕੱਢ ਤੇ ਫਿਰ ਵੇਖ ਕਿਵੇਂ ਭੋਜਨ ਤੈਰ ਕੇ ਉੱਪਰ ਆਉਂਦੇ ਹਨ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹ ਅਸਥਾਨ ਜਿੱਥੇ ਹਰ ਵੇਲੇ ਸਿਮਰਨ ਭਜਨ ਕੀਰਤਨ ਦੀਆਂ ਲੜੀਆਂ, ਪਾਠਾਂ ਦੀਆਂ ਲੜੀਆਂ ਹਰ ਵੇਲੇ ਪ੍ਰਵਾਹ ਚੱਲ ਰਿਹਾ,
ਜਦੋਂ ਜਾ ਕੇ ਦਰਸ਼ਨ ਕਰੀਏ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਅਰਸ਼ਾਂ ਤੋਂ ਫਰਸ਼ਾਂ ਤੇ ਆ ਕੇ ਬੇਕੁੰਠ ਬਿਰਾਜਮਾਨ ਹੈ। ਉਚਾਰਨ ਕਰੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ। ਤੋ ਇਸ ਲਈ ਕੁਦਰਤ ਖੇਲ ਰਚਾਏ, ਇਹ ਕੁਦਰਤ ਨੇ ਜਿੱਥੇ ਐਨੀਆਂ ਨਜ਼ਾਰੇ ਇਤਨੇ ਰੰਗ ਭਾਗ ਇਸ ਇਲਾਕੇ ਨੂੰ ਲਾਏ, ਉੱਥੇ ਫਿਰ ਮਹਾਂਪੁਰਖਾਂ ਦੀ ਡਿਊਟੀ ਲੱਗ ਗਈ ਦਰਗਾਹੀ, ਭਈ ਤੁਸੀਂ ਵੀ ਭਾਈ ਜਿੱਥੇ ਗੁਰੂ ਨਾਨਕ ਨੇ ਚਰਨ ਟਿਕਾਏ ਹਨ ਇਹ ਧਰਤੀ ਸੋਨੇ ਦੀ ਕਰ ਦੇਣੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅੱਜ ਲੱਖਾਂ ਸੰਗਤਾਂ ਉੱਥੇ ਜਾ ਕੇ ਗੁਰੂ ਕਾ ਲੰਗਰ ਛਕਦੀਆਂ ਹਨ, ਗੁਰੂ ਕਾ ਨਾਮ ਜਪਦੀਆਂ ਹਨ, ਔਰ ਹਰ ਵੇਲੇ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਜਿੱਥੋਂ ਜਿੱਥੋਂ ਵੀ ਕੋਈ ਭੁੱਲਿਆ ਭਟਕਿਆ ਇੱਥੇ ਪਹੁੰਚਦਾ ਉਹਦਾ ਮਨ ਜੁੜ ਜਾਂਦਾ। ਇਸ ਲਈ

ਆਪ ਹੀ ਕਈ ਵਾਰਾਂ ਬਚਨ ਕਰਿਆ ਕਰਦੇ ਸਨ ਵਾਹੀ ਗੁਰਦੁਆਰਾ ਸਾਹਿਬ ਦੀ ਸੇਵਾ ਜੋ ਨਿਰੰਕਾਰ ਨੇ ਸਾਨੂੰ ਲਾਈ ਹੈ ਇਹ ਜਦੋਂ ਵੀ ਸੰਪੂਰਨ ਹੋ ਜਾਏਗੀ ਅਸੀਂ ਆਪਣਾ ਪੰਜ ਭੂਤਕ ਸਰੀਰ ਤਿਆਗ ਦੇਣਾ ਦਰਗਾਹ ਨੂੰ ਚਲੇ ਜਾਣਾ ਤੋ ਇਵੇਂ ਹੀ ਹੋਇਆ ਜਦੋਂ ਇਹ ਸੇਵਾ ਮੁਕੰਮਲ ਹੋ ਗਈ ਸੰਗਤਾਂ ਲਾਹਾ ਖੱਟਣ ਲੱਗੀਆਂ ਤਾਂ ਅੰਮ੍ਰਿਤ ਵੇਲੇ 3 ਵਜੇ ਸੰਤ ਨਾਰਾਇਣ ਹਰੀ ਜੀ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਜਾ ਖੜੋਤੇ ਜਲ ਦੇ ਵਿੱਚ ਤੇ ਅਡੋਲ ਉੱਥੇ ਹੀ ਪੰਜ ਭੂਤਕ ਸਰੀਰ ਤਿਆਗ ਦਿੱਤਾ ਇੰਜ ਤਿਆਗਿਆ ਜਿਵੇਂ ਸੱਪ ਕੁੰਜ ਲਹਾ ਦਿੰਦਾ ਸਰੀਰ ਨਾਲੋਂ ਉਚਾਰਨ ਕਰੋ ਸ੍ਰੀ ਕਿਤਨਾ ਸਮਾਂ ਬੀਤ ਗਿਆ ਮਹਾਂਪੁਰਖ ਹਿੱਲੇ ਜੁਲੇ ਨਹੀਂ ਤੇ ਜਦੋਂ ਫਿਰ ਪਿਆਰ ਵਾਲੀਆਂ ਰੂਹਾਂ ਨੇ ਸੇਵਕਾਂ ਨੇ ਜਾ ਕੇ ਹੱਥ ਲਾਇਆ ਤਾਂ ਉਹਨਾਂ ਦੀ ਆਤਮਾ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਬਿਰਾਜੀ ਉਸ ਤੋਂ ਬਾਅਦ ਹੁਣ ਉਹਨਾਂ ਦੀ ਸਪੁੱਤਰੀ ਜੋ ਸੰਤ ਦੇਵਾਂ ਜੀ ਹੈ ਔਰ ਪਹਾੜੀਏ ਲੋਕ ਤਾਂ ਬਹੁਤ ਕੁਝ ਸਮਝਦੇ ਹਨ ਦੁਰਗਾ ਦਾ ਖਿਤਾਬ ਦਿੰਦੇ ਹਨ ਉਸ ਨੂੰ ਸਤਿਕਾਰ ਕਰਦੇ ਹਨ ਉਹ ਇਸ ਵੇਲੇ ਨਾਮ ਬਾਣੀ ਦੇ ਨਾਲ ਸੰਗਤਾਂ ਨੂੰ ਜੋੜ ਰਹੇ ਹਨ ਸ੍ਰੀ ਰਾਮ ਜੀ ਸੇਵਾ ਕਰ ਰਹੇ ਹਨ ਹੋਰ ਬਹੁਤ ਸਾਰੀਆਂ ਸੰਗਤਾਂ ਉੱਥੇ ਪਹੁੰਚ ਕੇ ਸੇਵਾ ਨਿਭਾਉਂਦੀਆਂ ਹਨ ਪਾਠਾਂ ਦੀ ਲੜੀ ਕੀਰਤਨ ਦੇ ਪ੍ਰਵਾਹ ਹਰ ਵੇਲੇ ਗੁਰੂ ਕੇ ਲੰਗਰ ਹਰ ਵੇਲੇ ਚੱਲਦੇ ਰਹਿੰਦੇ ਹਨ ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਵੀ ਚਰਨ ਟਿਕਾਏ ਫਿਰ ਰਹਿੰਦੀ ਦੁਨੀਆਂ ਤੱਕ ਭਾਈ ਅਨੇਕਾਂ ਦਾ ਉਧਾਰ ਹੁੰਦਾ ਰਿਹਾ ਹੋ ਰਿਹਾ ਔਰ ਰਹਿੰਦੀ ਦੁਨੀਆਂ ਤੱਕ ਹੁੰਦਾ ਹੀ ਰਹੇਗਾ।

ਜੀਵਨ ਵਾਸਤੇ ਪਾਣੀ ਜ਼ਰੂਰੀ ਹੈ। ਇੱਥੋਂ ਤੱਕ ਇਨਸਾਨ ਜੀਵ ਜੰਤੂ ਇੱਕ ਪਾਸੇ, ਪਾਣੀ ਤੋਂ ਬਗੈਰ, ਜਲ ਤੋਂ ਬਗੈਰ ਦਰਖਤ ਵੀ ਸੁੱਕ ਜਾਂਦੇ ਨੇ।

ਮਰ ਜਾਵਾਂਗਾ, ਕਿਉਂਕਿ ਤੇਰਾ ਸਿੱਖ ਤੇਰੇ ਦਰਸ਼ਨਾਂ ਤੋਂ ਬਗੈਰ ਜੀ ਨਹੀਂ ਸਕਦਾ, ਤਿਉਂ ਸਿੱਖ ਗੁਰਬਿਨ ਮਰ ਜਾਏ।

ਸੰਤ ਭਗਤ ਉਹਦੇ ਬਿਨਾਂ ਕਿਸੇ ਹੋਰ ਦਾ ਆਸਰਾ ਨਹੀਂ ਤੱਕਦੇ। ਗੁਰਮੁਖ ਬਿਨਾਂ ਵਾਹਿਗੁਰੂ ਅਕਾਲ ਪੁਰਖ ਦੇ ਕਿਸੇ ਦੀ ਓਟ ਨਹੀਂ ਤੱਕਦੇ। ਤੇ ਜਿਹੜਾ ਬੰਦਾ ਹੋਰ ਕਿਸੇ ਦੀ ਓਟ ਤੱਕਦਾ ਹੈ, ਸਮਝ ਲੈਣਾ ਅਜੇ ਭਗਤੀ ਦੇ ਮਾਰਗ ਤੇ ਕੋਈ ਨਹੀਂ ਤੁਰਿਆ। ਕਿਉਂਕਿ ਜਿਹੜਾ ਬੰਦਾ ਸ਼ਕਤੀਆਂ ਦੇ ਪਿੱਛੇ ਫਿਰਦਾ ਹੈ, ਸ਼ਾਕਤਕ ਹੈ, ਉਹ ਪਦਾਰਥਾਂ ਦੀ ਭੁੱਖ ਲੈ ਕੇ ਫਿਰਦਾ। ਭਾਈ ਭਗੀਰਥ ਨੇ ਜਿਸ ਦਿਨ ਚਤੁਰਭੁਜ ਦੇਵੀ ਦੇ ਦਰਸ਼ਨ ਕੀਤੇ ਸਨ, ਬੜਾ ਵੱਡਾ ਭਗਤ ਸੀ ਦੇਵੀ ਦਾ, ਬੜੀ ਸ਼ਰਧਾ ਵਾਲਾ ਪੁਜਾਰੀ ਹੈ, ਪਰ ਵੇਖਿਆ ਦੇਵੀ ਝਾੜੂ ਦੇ ਰਹੀ ਆ ਕੇ ਚਰਨਾਂ ਤੇ ਢਹਿ ਪਿਆ। ਕਹਿੰਦਾ ਮਾਤਾ ਤੇਰੇ ਦਰਸ਼ਨ ਵੀ ਹੋਏ ਤੇ ਝਾੜੂ ਦੇਂਦੀ ਦੇ, ਲਿਆ ਝਾੜੂ ਮੈਨੂੰ ਦੇ। ਤੂੰ ਸੱਤਾਵਾਨ ਹੈ, ਤੂੰ ਸ਼ਕਤੀ ਵਾਲੀ ਹੈ, ਮਹਾਮਾਇਆ ਹੈ, ਇਹ ਤੂੰ ਕੀ ਕਰ ਰਹੀ ਹੈ, ਤੂੰ ਝਾੜੂ ਦੇ ਰਹੀ ਹੈ। ਔਰ ਉਹ ਪਤਾ ਕੀ ਕਹਿੰਦੀ, ਉਹ ਕਹਿੰਦੀ ਮੈਂ ਝਾੜੂ ਦੇ ਰਹੀ ਹਾਂ, ਇੱਥੇ ਗੁਰੂ ਨਾਨਕ ਨੇ ਆ ਕੇ ਬੈਠਣਾ, ਇਸ ਜਗ੍ਹਾ ਤੇ ਗੁਰੂ ਨਾਨਕ ਨੇ ਆ ਕੇ ਚੌਂਕੜਾ ਮਾਰਨਾ ਹੈ ਮੇਰੇ ਭਗਤਾ, ਮੈਂ ਉਹਦੇ ਵਾਸਤੇ ਝਾੜੂ ਦੇ ਰਹੀ ਹਾਂ, ਉਹਦੇ ਵਾਸਤੇ ਥਾਂ ਸ਼ੁੱਧ ਕਰ ਰਹੀ ਹਾਂ। ਕਹਿੰਦਾ ਮਾਤਾ ਉਹ ਕੌਣ ਹੈ, ਧਰਤੀ ਤੇ ਕੋਈ ਐਸਾ ਵੀ ਹੈ ਜਿਹਦੇ ਵਾਸਤੇ ਤੈਨੂੰ ਝਾੜੂ ਦੇਣ ਦੀ ਲੋੜ ਹੋਵੇ? ਕਹਿੰਦੀ ਇਹ ਹਾਂ ਹੈ, ਮੈਥੋਂ ਵੱਡਾ ਹੈ। ਕਹਿੰਦਾ ਤੈਥੋਂ ਕਿਵੇਂ ਵੱਡਾ ਹੋ ਸਕਦਾ, ਈਸ਼ਵਰ ਤੋਂ ਬਾਅਦ ਤੇਰੀ ਸ਼ਕਤੀ ਹੈ, ਮਹਾਮਾਇਆ ਤੇਰੀ ਬੜੀ ਵੱਡੀ ਤਾਕਤ ਹੈ, ਤੇਰੇ ਵਿੱਚੋਂ ਹੀ ਮਾਲਕ ਨੇ ਸਾਰਾ ਕੁਝ ਪੈਦਾ ਕੀਤਾ ਹੈ। ਕਹਿੰਦੀ ਨਹੀਂ, ਉਹ ਮੈਥੋਂ ਵੱਡਾ ਇਸ ਕਰਕੇ ਕਿ ਜਿਹੜੇ ਮੇਰੇ ਨਾਲ ਜੁੜਦੇ ਨੇ ਨਾ, ਉਹਨਾਂ ਨੂੰ ਮੈਂ ਪਦਾਰਥ ਦੇ ਸਕਦੀ ਹਾਂ, ਮੁਕਤੀ ਮੈਂ ਨਹੀਂ ਦੇ ਸਕਦੀ। ਗੁਰੂ ਨਾਨਕ ਨਾਲ ਜਿਹੜਾ ਜੁੜ ਜਾਂਦਾ ਹੈ ਉਹ ਉਹਨੂੰ ਨਾਮ ਦਿੰਦਾ ਹੈ, ਭਗਤੀ ਦਿੰਦਾ ਹੈ, ਉੱਚਾ ਇੰਨਾ ਉਠਾ ਦਿੰਦਾ ਹੈ ਕਿ ਕਈ ਮੁਕਤੀਆਂ ਉਹਦੇ ਮਗਰ ਮਗਰ ਲੱਗੀਆਂ ਫਿਰਨ। ਮਨੁੱਖ ਦੇ ਮਗਰ ਮਗਰ ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੁੱਲਹ ਪ੍ਰਭ ਕੀ ਸ਼ਰਨ ਪਰਿਓ, ਮੁਕਤ ਭਇਓ ਚੌਹੂ ਜੁਗ ਜਾਣਿਓ, ਜਸ ਕੀਰਤ ਮਾਥੇ ਛਤਰ ਧਰਿਓ, ਰਾਜਾ ਰਾਮ ਜਪਤ ਕੋ ਕੋ ਨਾ ਤਰਿਓ। ਉਹ ਨਾਮ ਜਪਣ ਲਾ ਦਿੰਦਾ, ਇਸ ਕਰਕੇ ਮੈਥੋਂ ਵੱਡਾ ਹੈ ਜਿਹੜਾ ਨਾਮ ਨਾਲ ਜੋੜਦਾ ਹੈ। ਮੇਰੇ ਕੋਲੋਂ ਲੋਕ ਸੰਸਾਰੀ ਮੰਗਾਂ ਮੰਗਦੇ ਨੇ, ਮੈਂ ਦੇਨੀ ਹਾਂ। ਗੁਰੂ ਨਾਨਕ ਨਾਮ ਨਾਲ ਜੋੜਦਾ ਹੈ। ਧਿਆਨ ਦੇਣਾ, ਕੁਝ ਧਰਮਾਂ ਵਾਲੇ, ਅਖੌਤੀ ਧਰਮਾਂ ਵਾਲੇ ਐਸਾ ਵੀ ਕਰਦੇ ਨੇ, ਉਹ ਕਹਿੰਦੇ ਨੇ ਪਾਪ ਕਰੀ ਜਾਓ, ਸਾਡੇ ਕੋਲ ਆ ਜਾਓ, ਆਪੇ ਬਖਸ਼ਾ ਲਵਾਂਗੇ, ਸਾਡਾ ਇਸ਼ਟ ਆਪੇ ਤੁਹਾਡੇ ਪਾਪ ਆਪਣੇ ਮੋਢਿਆਂ ਤੇ ਲੈ ਕੇ ਤੁਹਾਨੂੰ ਬਖਸ਼ਾ ਲਵੇਗਾ। ਤੇ ਫਿਰ ਬੰਦਾ ਤਾਂ ਕੋਈ ਨਾ ਬਣਿਆ, ਪਾਪ ਕਰੀ ਜਾਵੇ ਉਹਦੇ ਬਖਸ਼ਾਉਣ ਵਾਲਾ ਕੋਈ ਬੈਠਾ ਜ਼ਿੰਮੇਵਾਰ ਬਣ ਕੇ, ਇਹ ਗੱਲ ਠੀਕ ਹੈ। ਗੁਰੂ ਨਾਨਕ ਇਹ ਜ਼ਿੰਮੇਵਾਰੀ ਨਹੀਂ ਲੈਂਦੇ। ਉਹ ਕਹਿੰਦੇ ਨੇ ਮੈਂ ਤਾਂ ਤੈਨੂੰ ਇੰਨੇ ਜੋਗਾ ਕਰ ਦੇਣਾ ਚਾਹੁੰਦਾ ਵੀ ਤੂੰ ਆਪ ਵੀ ਬਖਸ਼ਿਆ ਜਾਵੇ, ਤੇਰੇ ਨਾਲ ਹੋਰ ਵੀ ਕਈ ਬਖਸ਼ੇ ਜਾਣ। ਹਾਲਾਂਕਿ ਹਜ਼ਰਤ ਈਸਾ ਮਸੀਹ ਦਾ ਇੱਕ ਬਚਨ ਹੈ, ਉਹਦਾ ਸੇਂਟ ਐਂਡਰਿਊ ਨੇ ਬੜਾ ਸੋਹਣਾ ਉਲਥਾ ਕੀਤਾ। ਉਹ ਕਹਿੰਦਾ ਲੋਕ ਗਲਤ ਸਮਝਦੇ ਨੇ ਇਸ ਦਾ, ਉਹ ਕਹਿੰਦਾ ਮੇਰੇ ਮਗਰ ਉਹ ਆਵੇ ਜੋ ਮੇਰੇ ਮਗਰ ਚੱਲ ਸਕਦਾ ਹੋਵੇ। ਧਿਆਨ ਦੇਣਾ, ਬੜੀ ਖਾਸ ਗੱਲ। ਕਹਿੰਦਾ ਮੇਰੇ ਮਗਰ ਉਹ ਆਵੇ, ਜਾ ਰਹੇ ਸਨ, ਦੁਨੀਆਂ ਬੜੀ ਮਗਰ ਤੁਰੀ ਜਾ ਰਹੀ ਸੀ, ਧਾੜ ਦੀ ਧਾੜ, ਰੁਕ ਗਏ। ਕਹਿਣ ਲੱਗੇ ਮੇਰੇ ਮਗਰ ਸਿਰਫ ਉਹ ਆਵੇ ਜੋ ਮੇਰੇ ਮਗਰ ਚੱਲ ਸਕਦਾ ਹੋਵੇ। ਹੁਣ ਇਹਦਾ ਅਰਥ ਲੈਣ ਵਾਲਾ ਕੱਲੇਗਾ, ਉਹ ਕਹਿਣਗੇ ਵੀ ਉਹ ਬੜੇ ਤੇਜ਼ ਤੁਰਦੇ ਹੋਣਗੇ, ਦੌੜਦੇ ਹੋਣਗੇ, ਜਾਂ ਪਤਾ ਨਹੀਂ ਉਹ ਆਪਣੇ ਖੋਤੇ ਤੇ ਚੜ੍ਹ ਕੇ ਬੜੀ ਤੇਜ਼ੀ ਨਾਲ ਜਾ ਰਹੇ ਹੋਣਗੇ, ਤੇ ਉਹਨਾਂ ਦੇ ਮਗਰ ਜਿਹੜੇ ਤੇਜ਼ ਨਹੀਂ ਤੁਰ ਸਕਦੇ ਉਹ ਰਹਿ ਗਏ। ਐਸੀ ਗੱਲ ਨਹੀਂ। ਉਹਨਾਂ ਕਹਿਣ ਦਾ ਮਤਲਬ ਹੈ ਜਿਹੜਾ ਮੇਰੀ ਸਿੱਖਿਆ ਤੇ ਨਹੀਂ ਤੁਰ ਸਕਦਾ, ਰੁਕ ਜਾਓ, ਨਾ ਆਓ ਮੇਰੇ ਮਗਰ। ਜਿਹੜਾ ਮੇਰੇ ਮਗਰ ਲੱਗ ਕੇ ਮੇਰਾ ਅਨੁਸਾਰੀ ਹੋ ਕੇ ਨਹੀਂ ਤੁਰ ਸਕਦਾ ਨਾ, ਹਮੇਸ਼ਾ ਮਹਾਂਪੁਰਸ਼ ਇਹੀ ਕਹਿੰਦੇ ਆਏ। ਮਗਰਲਿਆਂ ਨੇ ਗੱਲਾਂ ਬਣਾ ਲਈਆਂ ਕਿ ਤੁਹਾਡੇ ਪਾਪ ਉਹ ਆਪਣੇ ਸਿਰ ਤੇ ਲੈ ਕੇ ਤੁਹਾਨੂੰ ਬਖਸ਼ਾ ਦੇਣਗੇ, ਤੁਸੀਂ ਮੌਜਾਂ ਕਰੋ, ਖਾਈ ਪੀ ਚੱਲੋ। ਗੁਰੂ ਨਾਨਕ ਐਸਾ ਬੰਦੇ ਨੂੰ ਨਹੀਂ ਰਹਿਣ ਦਿੰਦੇ। ਗੁਰੂ ਨਾਨਕ ਤਾਂ ਮਨੁੱਖ ਨੂੰ ਸਵਾਰ ਕੇ, ਸਾਜ ਕੇ, ਸ਼ੁੱਧ ਕਰ ਦਿੰਦੇ ਨੇ, ਇੰਨਾ ਪਵਿੱਤਰ ਕਰ ਦਿੰਦੇ ਨੇ ਨਾਮ ਨਾਲ ਜੋੜ ਕੇ ਕਿ ਦੇਵੀਆਂ ਵੀ ਉਹਨਾਂ ਵਾਸਤੇ ਝਾੜੂ ਦੇਣ, ਉਹਨਾਂ ਮਨੁੱਖਾਂ ਦਾ ਦੇਵਤਿਆਂ ਵਿੱਚ ਵੀ ਸਤਿਕਾਰ ਹੋਵੇ। ਇਸੇ ਕਰਕੇ ਗੁਰਸਿੱਖ ਦੀ ਨਿਗਾਹ ਬਹੁਤ ਉੱਚੀ ਹੈ। ਜਾਂਕਾ ਕਹਿਆ ਦਰਗਹਿ ਚੱਲੇ, ਸੋ ਕਿਸ ਤੋਂ ਨਜ਼ਰ ਲੈ ਆਵੇ ਤੱਲੇ। ਜਿਹਦੀ ਦਰਗਾਹ ਚ ਸੁਣੀ ਜਾਂਦੀ ਹੋਵੇ ਉਹ ਕਿਸੇ ਨੂੰ ਅੱਖ ਥੱਲੇ ਕਾਹਨੂੰ ਲਿਆਉਂਦਾ ਹੈ? ਸਾਹਿਬ ਕਲਗੀਧਰ

ਤਿਆਗੀ ਅਨਹਾਸ ਹੋਰ ਕਿਸੇ ਦਾ ਆਸਰਾ ਨਹੀਂ। ਸਭ ਉੱਪਰ ਸਮਰੱਥ ਪ੍ਰਭ ਸਾਰਿਆਂ ਤੋਂ ਵੱਡੀ ਸਮਰੱਥਾ ਵਾਲਾ ਸਾਰਿਆਂ ਤੋਂ ਉੱਚਾ ਵਾਹਿਗੁਰੂ ਹੈ। ਪੂਰਨ ਗੁਣ ਦਾਸ ਪੂਰਨ ਗੁਣਾ ਵਾਲਾ ਜਨ ਕਾ ਨਾਮ ਆਧਾਰ ਹੈ। ਸੇਵਕਾਂ ਨੇ ਨਾਮ ਨੂੰ ਆਸਰਾ ਬਣਾਇਆ। ਪ੍ਰਭ ਸ਼ਰਣੀ ਪਾਹੇ ਪ੍ਰਭੂ ਦੀ ਸ਼ਰਨ ਪੈਂਦੇ। ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਇਹਨਾਂ ਨੂੰ ਭਰੋਸਾ ਏ ਆਪ ਰੱਖੇ ਆਪ ਦੇਵ ਸੀ ਆਪੇ ਪ੍ਰਤਪਾਰੇ ਦੀਨ ਦਿਆਲ ਕਿਰਪਾ ਨੇ ਦੇ ਸਾਸ ਸਾਸ ਸੰਭਾਰੇ ਇਹਨਾਂ ਨੂੰ ਇਹ ਵੀ ਮਨਜ਼ੂਰ ਹੈ ਕਰਨਹਾਰ ਜੋ ਕਰ ਰਹੇ ਆ ਸਾਈ ਵਡਿਆਈ ਗੁਰਪੁਰੇ ਉਪਦੇਸ਼ਿਆ ਸੁਖ ਖਸਮ ਰਜ਼ਾਈ ਮਾਲਕ ਦੀ ਰਜ਼ਾ ਵਿਚ ਗੁਰੂਪੁਰੇ ਨੇ ਉਪਦੇਸ਼ ਦਿੱਤਾ ਹੈ ਤੈਨੂੰ ਬੜਾ ਸੁਖ ਮਿਲੇਗਾ। ਪੂਰੇ ਗੁਰੂ ਗੁਰੂ ਨਾਨਕ ਦਾ ਉਪਦੇਸ਼ ਹੈ ਤੂੰ ਨਿਰੰਕਾਰ ਦੀ ਰਜ਼ਾ ਚ ਰਹੋ ਬੜਾ ਸੁਖੀ ਰਹੇਗਾ। ਇਹਨੇ ਕੀ ਪਾਇਆ ਚਿੰਤ ਅੰਦੇਸ਼ਾ ਗਣਤ ਤਜ ਜਨ ਹੁਕਮ ਪਛਾਤਾ ਨਹਿ ਬਿਣਸੈ ਨਹਿ ਛੋੜ ਜਾਏ ਨਾਨਕ ਰੰਗ ਰਾਤਾ। ਇਹ ਐਸੇ ਰੰਗ ਚ ਰੱਤਾ ਹੋਇਆ ਗੁਰਮੁਖ ਇਹਨੂੰ ਭਰੋਸਾ ਹੈ ਮਾਲਕ ਮੈਨੂੰ ਛੱਡ ਨਹੀਂ ਜਾਏਗਾ ਉਹਦੀ ਕਿਰਪਾ ਵਿਚ ਮੈਂ ਸਦਾ ਸੁਖੀ ਵਸਾਂਗਾ। ਸਿਮਰਤ ਸਵਾਮੀ ਕਿਲ ਲਿਖ ਨਾਸੇ ਜਿਸ ਨੂੰ ਯਾਦ ਕਰਨ ਨਾਲ ਪਾਪ ਧੋਤੇ ਜਾਂਦੇ ਨੇ। ਸੁਖ ਸਹਿਜ ਆਨੰਦ ਨਿਵਾਸੇ ਸੁਖ ਸਹਿਜ ਤੇ ਆਨੰਦ ਦਾ ਵਾਸਾ ਹੁੰਦਾ ਹੈ। ਰਾਮ ਜਨਾ ਕੋ ਰਾਮ ਭਰੋਸਾ ਰਾਮ ਜਨ ਰੱਬ ਦੇ ਬੰਦੇ ਤਾਂ ਉਹਦਾ ਆਸਰਾ ਤੱਕਦੇ। ਨਾਮ ਜਪਤ ਸਭ ਮਿਟਿਓ ਅੰਦੇਸ਼ਾ ਨਾਮ ਜਪਦਿਆਂ ਸਾਰੇ ਵਿਸਵਸੇ ਸਾਰੇ ਸ਼ੰਕੇ ਸਾਰੇ ਅੰਦੇਸ਼ੇ ਮਿਟ ਗਏ। ਸਾਧ ਸੰਗ ਕਛ ਭਾਉ ਨਾ ਭਰਾਂਤੀ ਸਤਸੰਗਿਆਂ ਚ ਮਿਲ ਕੇ ਨਿਰੰਕਾਰ ਨਾਲ ਸਾਂਝ ਪਾਉਣ ਵਾਲਿਆਂ ਨੂੰ ਨਾ ਕੋਈ ਡਰ ਹੈ ਨਾ ਕੋਈ ਭਰਮ ਹੈ। ਗੁਣ ਗੋਪਾਲ ਗਾਈਆਂ ਹੈ ਦਿਨ ਰਾਤੀ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਦਿਨ ਰਾਤ। ਕਰ ਕਿਰਪਾ ਪ੍ਰਭ ਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਜਿਨ੍ਹਾਂ ਦੇ ਮਨ ਚ ਵਿਸ਼ਵਾਸ ਆ ਗਿਆ ਯਕੀਨ ਆ ਗਿਆ ਨਿਰਮਲ ਜਸ ਪੀਵੇ ਜਨ ਨੀਤ ਵਾਹਿਗੁਰੂ ਦੇ ਨਿਰਮਲ ਜਸ ਦਾ ਅੰਮ੍ਰਿਤ ਦਿਨ ਰਾਤ ਪੀਂਦੇ ਨੇ। ਉਹਨਾਂ ਨੂੰ ਕਿਸੇ ਥਾਂ ਤੋਂ ਕੋਈ ਖਤਰਾ ਨਹੀਂ ਕੋਈ ਡਰ ਨਹੀਂ ਕਿਸੇ ਹੋਰ ਦੇ ਆਸਰੇ ਦੀ ਲੋੜ ਨਹੀਂ। ਭਾਈ ਪੈਣਾ ਜੀ ਨੂੰ ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬੁਲਾਇਆ। ਉਹ ਪੰਡਿਤ ਕਥਾ ਕਰਦਾ ਸੀ ਨਾ ਪੋਥੀ ਮੁੱਕਣ ਤੇ ਆ ਗਈ। ਸਾਹਿਬ ਕਹਿਣ ਲੱਗੇ ਸੰਗਤ ਦਾ ਰਸ ਬਣਿਆ ਹੋਇਆ ਪੰਡਿਤ ਜੀ ਪੋਥੀ ਮੁੱਕਣ ਲੱਗੀ ਹੈ ਤੁਹਾਡੀ ਕਥਾ ਜੇ ਜਲਦੀ ਰਵੇ। ਕਹਿਣ ਲੱਗਾ ਜੀ ਦੂਜੀ ਪੋਥੀ ਤਾਂ ਬਨਾਰਸ ਹੈ। ਕਹਿਣ ਲੱਗੇ ਲੈ ਆਓ। ਕਹਿਣ ਲੱਗੇ ਮੈਂ ਗਿਆ ਤੇ ਕਥਾ ਦਾ ਲੜੀ ਦਾ ਕੰਮ ਜੋ ਹੈ ਟੁੱਟ ਜਾਏਗਾ ਕਾਕੇ ਨੂੰ ਭੇਜਦੇ ਨੇ। ਸਾਹਿਬ ਕਹਿਣ ਲੱਗੇ ਜ਼ਰੂਰ ਭੇਜਦੇ। ਕਦੋਂ ਭੇਜੋਗੇ ਜੀ ਮਹੂਰਤ ਕੱਢ ਕੇ ਦੱਸਾਂਗਾ। ਮਹੂਰਤ ਕੱਢਿਆ ਦਿਨ ਮੱਥ ਲਿਆ ਘੜੀ ਪੈਰ ਮੱਥ ਲਏ ਆ ਗਿਆ ਮਹਾਰਾਜ ਫਲਾਣੇ ਦਿਨ ਕਾਕਾ ਇੰਨੇ ਪੈਰ ਇੰਨੇ ਘੜੀ ਇੰਨੇ ਪਲ ਤੇ ਚੱਲੇਗਾ। ਸਾਹਿਬ ਕਹਿਣ ਲੱਗੇ ਠੀਕ ਹੈ ਕਿਸੇ ਚੀਜ਼ ਦੀ ਲੋੜ ਹੋਵੇ ਦੱਸ ਦੇਣੀ। ਕਹਿਣ ਲੱਗਾ ਜੀ ਕਈ ਚਿਰਾਂ ਬਾਅਦ ਕਾਕਾ ਘਰ ਚੱਲਿਆ ਕੋਈ ਥੋੜੀ ਜੀ ਮਾਇਆ। ਸਾਹਿਬ ਕਹਿਣ ਲੱਗੇ ਭੰਡਾਰੀ ਨੂੰ ਕਹਿਣ ਲੱਗੇ ਜਿੰਨੀ ਮਾਇਆ ਪੰਡਿਤ ਜੀ ਕਹਿੰਦੇ ਨੇ ਦੇ ਦਿਓ। ਫੇਰ ਖਲੋਤੇ ਨੇ ਸਾਹਿਬ ਕਹਿਣ ਲੱਗੇ ਪੰਡਿਤ ਜੀ ਹੁਣ ਦੱਸੋ। ਕਹਿਣ ਲੱਗੇ ਜੀ ਕਾਕੇ ਵਾਸਤੇ ਕੋਈ ਸਵਾਰੀ ਤਾਂ ਚਾਹੀਦੀ ਹੈ। ਸਾਹਿਬ ਕਹਿਣ ਲੱਗੇ ਵਧੀਆ ਘੋੜਾ ਸੋਹਣਾ ਘੋੜਾ ਕਾਕੇ ਦੀ ਸਵਾਰੀ ਵਾਸਤੇ ਦੇ ਦਿਓ। ਫੇਰ ਖਲੋਤੇ ਨੇ ਸਾਹਿਬ ਕਹਿਣ ਲੱਗੇ ਪੰਡਿਤ ਜੀ ਹੋਰ ਦੱਸੋ ਕਿ ਮਹਾਰਾਜ ਉਹ ਮਾਇਆ ਲੈ ਕੇ ਕਾਕਾ ਕੱਲਾ ਜਾਏਗਾ ਡਰ ਲੱਗੇਗਾ। ਸੌ ਖਤਰੇ ਨੇ ਜੰਗਲ ਵੇਲੇ ਰਸਤਾ ਲੰਬਾ ਹੈ ਕਿੱਥੇ ਅੰਮ੍ਰਿਤਸਰ ਤੋਂ ਚੱਲ ਕੇ ਬਨਾਰਸ ਪਹੁੰਚਣਾ ਹੈ। ਸਾਹਿਬ ਕਹਿਣ ਲੱਗੇ ਚਾਰ ਪੰਜ ਅੰਗ ਰਕਸ਼ਕ ਵੀ ਦੇ ਦਿਓ ਸਾਥੀ ਸਹਾਈ ਵੀ ਦੇ ਦਿਓ ਸ਼ਸਤਰਧਾਰੀ ਬੰਦੇ ਨਾਲ ਜਾਣਗੇ। ਫੇਰ ਖਲੋਤਾ ਕਹਿਣ ਲੱਗੇ ਪੰਡਿਤ ਜੀ ਹੁਣ ਦੱਸੋ। ਕਹਿਣ ਲੱਗੇ ਜੀ ਉਹ ਬ੍ਰਾਹਮਣ ਪੁੱਤਰ ਹੈ ਰਾਜ ਖਾਏ ਪੀਏਗਾ ਕੀ। ਸਾਹਿਬ ਕਹਿਣ ਲੱਗੇ ਰਾਸ਼ਨ ਵੀ ਦੇ ਦਿਓ ਅੰਨ ਪਾਣੀ ਸਾਰਾ ਕੁਝ ਨਾਲ ਦਿਓ ਤੇ ਨਾਲ ਪਕਾਉਣ ਵਾਸਤੇ ਰਸੋਈਆ ਵੀ ਦੇ ਦਿਓ। ਗੱਡਾ ਸਮਾਨ ਦਾ ਲੱਦੇ ਆ ਗਿਆ ਇੱਕ ਘੋੜਾ ਉਹਦੇ ਵਾਸਤੇ ਚਾਰ ਪੰਜ ਘੋੜਿਆਂ ਵਾਲੇ ਨਾਲ ਉਹਦੇ ਅੰਗ ਰਕਸ਼ਕ ਮਾਇਆ ਦੀਆਂ ਥੈਲੀਆਂ ਕਿੰਨਾ ਸਾਰਾ ਅਨਾਜ ਇਹ ਸਾਰਾ ਕੁਝ ਲੈ ਕੇ ਤਿਆਰੀ ਕਰ ਲਈ ਗਈ ਨਿਯਤ ਦਿਨ ਤੇ ਜਿਸ ਵੇਲੇ ਸਰੋਵਰ ਦੇ ਇੱਕ ਪਾਸੇ ਜੰਗਲਾਂ ਦੇ ਵਿੱਚ ਖੁੱਲੀ ਥਾਂ ਦੇ ਵਿੱਚ ਉਹਨਾਂ ਰੁੱਖਾਂ ਦੇ ਵਿਚਕਾਰ ਪੰਡਿਤ ਜੀ ਨੇ ਹਵਨ ਤਿਆਰ ਕੀਤਾ। ਹੋਮ ਹੋ ਰਿਹਾ ਦੇਵੀਆਂ ਦੇਵਤਿਆਂ ਦੀ ਆਰਾਧਨਾ ਹੋ ਰਹੀ ਉਹ ਪਰਛਾਵਾਂ ਢਲਦਾ ਵੇਖ ਰਹੇ ਨੇ ਸੂਰਜ ਉੱਠਦਾ ਵੇਖ ਰਹੇ ਨੇ। ਅਚਾਨਕ ਕਹਿਣ ਲੱਗੇ ਕਾਕਾ ਹੁਣ ਉਹ ਘੜੀ ਉਹ ਮਹੂਰਤ ਆ ਗਿਆ ਹੁਣ ਤੂੰ ਪਰਿਕਰਮਾ ਕਰਕੇ ਪੂਰਨ ਆਹੂਤੀ ਪਾ ਕੇ ਤੇ ਘੋੜੇ ਤੇ ਸਵਾਰ ਹੋ। ਲੜਕੇ ਨੇ ਬਾਪ ਦੀ ਆਸ਼ੀਰਵਾਦ ਲਈ ਹਵਨ ਵਾਲੀ ਥਾਂ ਦੀ ਪਰਿਕਰਮਾ ਕੀਤੀ। ਸਾਰਿਆਂ ਨੇ ਵੇਦ ਮੰਤਰਾਂ ਦੇ ਉਚਾਰਨ ਦੇ ਨਾਲ ਪੂਰਨ ਆਹੂਤੀ ਪਾਈ ਯੱਗ ਸੰਪੂਰਨ ਹੋਇਆ। ਲੜਕੇ ਨੇ ਬਾਪ ਦੀ ਆਸ਼ੀਰਵਾਦ ਲੈ ਕੇ ਘੋੜੇ ਤੇ ਪੈਰ ਰੱਖਿਆ ਪਲਾਕੀ ਮਾਰ ਕੇ ਚੜ ਗਿਆ। ਬਾਪ ਨੇ ਖੜੇ ਹੋ ਕੇ ਅਸੀਸ ਦਿੱਤੀ ਘੋੜਾ ਤੁਰਿਆ ਤੁਰਿਆ ਤੇ ਅੱਗੋਂ ਖੋਤਾ ਹੀ ਗਿਆ ਉਹਨੇ ਘੋੜੇ ਦੀਆਂ ਵਾਗਾਂ ਖਿੱਚ ਲਈਆਂ ਰੁਕ ਗਿਆ। ਲੜਕੇ ਨੇ ਘੋੜਾ ਰੋਕਿਆ ਬਾਪ ਨੇ ਕਹਿਤਾ ਉਤਰਿਆ ਥੱਲੇ ਵਾਪਸ ਉਤਰ ਆਏ। ਰਾਤ ਨੂੰ ਫੇਰ ਕਥਾ ਚ ਬੈਠਾ ਮੁੰਡਾ ਨਾਲ ਬੈਠਾ। ਸਾਹਿਬ ਕਹਿਣ ਲੱਗੇ ਪੰਡਿਤ ਜੀ ਕਾਕਾ ਗਿਆ ਨੀ ਕਿ ਮਹਾਰਾਜ ਚੱਲਿਆ ਤਾਂ ਸੀ ਬਦਸ਼ਗਨੀ ਹੋ ਗਈ। ਕੈਸੀ ਬਦਸ਼ਗਨੀ ਕਿ ਜੀ ਖੋਤਾ ਹੀ ਪਿਆ।

ਦੇ ਤੁਰਨ ਲੱਗੇ ਆ। ਸਾਹਿਬ ਕਹਿਣ ਲੱਗੇ ਖੋਤੇ ਦੀ ਗੱਲ ਦੀ ਕੀ ਪਰਵਾਹ ਕਰਨੀ ਸੀ, ਤੁਸੀਂ ਇਸ਼ਟ ਦੀ ਆਰਾਧਨਾ ਕਰਨੀ ਸੀ, ਪ੍ਰਭੂ ਦੀ ਆਰਾਧਨਾ ਕਰਨੀ ਸੀ। ਕਹਿਣ ਲੱਗਾ ਜੀ ਐਸੀ ਗੱਲ ਨਹੀਂ ਕੀਤੀ ਤਾਂ ਸਾਰੀ ਹੈ, ਅਗਨੀ ਨੂੰ ਸਾਕਸ਼ੀ ਮੰਗ ਕੇ ਸ੍ਰੀ ਗਣੇਸ਼ਾ ਨਮਾ ਤੋਂ ਲੈ ਕੇ 33 ਕਰੋੜ ਦੇਵਤਿਆਂ ਦਾ ਧਿਆਨ ਕੀਤਾ, ਵੇਦ ਮੰਤਰਾਂ ਦੇ ਉਚਾਰਨ ਦੇ ਨਾਲ ਮੁੰਡਾ ਤੋਰਿਆ ਸੀ ਪਰ ਬਦਸ਼ਗਨੀ। ਸਾਹਿਬ ਕਹਿਣ ਲੱਗੇ ਨਹੀਂ, ਤੈਨੂੰ 33 ਕਰੋੜ ਦੇਵਤਿਆਂ ਤੇ ਇੰਨਾ ਵਿਸ਼ਵਾਸ ਨਹੀਂ ਜਿੰਨਾ ਖੋਤੇ ਤੇ ਵਿਸ਼ਵਾਸ, ਤੈਨੂੰ ਆਪਣੇ ਇਸ ਤੇ ਇੰਨਾ ਭਰੋਸਾ ਨਹੀਂ ਜਿੰਨਾ ਇੱਕ ਜਾਨਵਰ ਤੇ ਭਰੋਸਾ ਹੈ ਕਿ ਇਹਦੀ ਬਦਸ਼ਗਨੀ ਦੇ ਨਾਲ ਸਾਰਾ ਕੰਮ ਖਰਾਬ ਹੋ ਜਾਏ। ਨਾ ਤੈਨੂੰ ਬੰਦਿਆਂ ਤੇ ਭਰੋਸਾ ਜਿਹੜੇ ਨਾਲ ਚੱਲੇ ਨੇ, ਨਾ ਤੈਨੂੰ ਅੰਨ ਤੇ ਭਰੋਸਾ ਹੈ, ਨਾ ਧਨ ਤੇ ਭਰੋਸਾ ਹੈ, ਨਾ ਮੁੰਡੇ ਤੇ ਭਰੋਸਾ ਹੈ, ਖੋਤੇ ਤੇ ਭਰੋਸਾ ਹੈ ਤੇਰਾ। ਉਸੇ ਵੇਲੇ ਭਾਈ ਪੈੜਾ ਜੀ ਨੇ ਆ ਕੇ ਮੱਥਾ ਟੇਕਿਆ। ਧੰਨ ਗੁਰੂ ਨਾਨਕ ਕਹਿਣ ਲੱਗੇ ਭਾਈ ਪੈੜਾ ਜੀ ਤੁਹਾਨੂੰ ਇੱਕ ਕੰਮ ਕਹਿਣਾ ਹੈ। ਦੱਸੋ ਪਾਤਸ਼ਾਹ ਹੁਕਮ ਕਰੋ। ਸਾਹਿਬ ਕਹਿਣ ਲੱਗੇ ਇੰਜ ਕਰੋ, ਸੰਗਲਾ ਦੀ ਪੰਜਾਬ ਸਤਵਚਨ ਪਾਤਸ਼ਾਹ। ਸਾਹਿਬ ਕਹਿਣ ਲੱਗੇ ਉੱਥੇ ਸੁਣਿਆ ਕਿ ਧੰਨ ਗੁਰੂ ਨਾਨਕ ਨੇ ਕੋਈ ਪੋਥੀ ਰਚੀ ਸੀ ਪ੍ਰਾਣ ਸੰਗਲੀ, ਉਥੋਂ ਦੇ ਸਿੱਧਾਂ ਦੇ ਹੁਕਮਾਂ ਉਹਦੇ ਪ੍ਰਸਵਾਲਾਂ ਤੇ ਸਾਹਿਬਾਂ ਨੇ ਉਹਨਾਂ ਦੇ ਉੱਤਰ ਦਿੱਤੇ ਸਨ, ਤੇ ਗੁਰਬਾਣੀ ਸੰਚੈ ਕਰਨੀ ਏ, ਲੈ ਕੇ ਆਓ ਪੋਥੀ ਵੇਖੀਏ, ਜੇ ਗੁਰਬਾਣੀ ਚ ਸ਼ਾਮਲ ਕਰਨ ਜੋਗੀ ਹੋਵੇਗੀ ਤੇ ਕਰ ਲੈਣ। ਪ੍ਰਾਣ ਸੰਗਲੀ ਪੋਥੀ ਲੈ ਕੇ ਆਓ ਸਤ ਬਚਨ ਦੀ। ਕਦੋਂ ਜਾਵਾਂ? ਸਾਹਿਬ ਕਹਿਣ ਲੱਗੇ ਹੁਣੇ ਚਲੇ ਜਾਓ, ਰਾਤ ਦਾ ਸਮਾਂ, ਹੁਣੇ ਚਲੇ ਜਾਓ, ਸਾਡੇ ਵੱਲੋਂ ਤਾਂ ਆ ਗਿਆ, ਜਦੋਂ ਮਰਜ਼ੀ ਚਲੇ ਜਾਓ। ਕਹਿਣ ਲੱਗਾ ਸਤ ਬਚਨ ਮਹਾਰਾਜ ਮੱਥਾ ਟੇਕਿਆ, ਉੱਠ ਕੇ ਤੁਰਨ ਲੱਗਾ। ਸਾਹਿਬ ਕਹਿਣ ਲੱਗੇ ਭਾਈ ਪੈੜਾ ਜੀ ਕੋਈ ਬੰਦੇ ਚਾਰ ਮੈਲ ਨਾ ਲੈ ਜਾਓ। ਹੱਥ ਬੰਨ ਕੇ ਕਹਿਣ ਲੱਗੇ ਪਾਤਸ਼ਾਹ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ, ਮੈਂ ਬੰਦੇ ਨਾਲ ਕਾਹਦੇ ਲਈ ਲਿਆ ਨੇ। ਸਾਹਿਬ ਕਹਿਣ ਲੱਗੇ ਕੋਈ ਅੰਨ ਜਲ ਲੈ ਜਾਓ, ਨਾਲ ਕੋਈ ਅੰਨ ਪਾਣੀ। ਪੰਡਿਤ ਜੀ ਸੁਣ ਰਹੇ ਨੇ, ਭਾਈ ਪੈੜਾ ਜੀ ਕਹਿੰਦੇ ਨੇ ਪਾਤਸ਼ਾਹ ਜਿੱਥੇ ਜਾਣਾ ਅੰਨ ਮਾਲਕ ਨੇ ਦੇਣਾ, ਤੇਰੀ ਰਜ਼ਾ ਵਿੱਚ ਜਿੱਥੇ ਜਾਣਾ ਮਿਲ ਜਾਣਾ, ਜੀਆਂ ਸਾਰਿਆਂ ਦੀ ਸੰਭਾਲ ਤੂੰ ਆਪ ਕਰਨ ਵਾਲਾ ਹੈ ਪਾਤਸ਼ਾਹ, ਮੈਂ ਅੰਨ ਕਾਹਦੇ ਲਈ ਨਾਲ ਚੁੱਕਾਂ, ਜਿੱਥੇ ਜਾਵਾਂਗਾ ਮਿਲ ਜਾਏਗਾ। ਸਾਹਿਬ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ ਕੋਈ ਧਨ ਲੈ ਲਵੋ। ਕਹਿਣ ਲੱਗਾ ਮਹਾਰਾਜ ਧਨ ਕੀ ਕਰਨਾ ਹੈ, ਐਵੇਂ ਖਾਮ ਖਾ ਦੇ ਖਤਰੇ ਮੁੱਲ ਲਵਾਂਗਾ। ਸਾਹਿਬ ਕਹਿਣ ਲੱਗੇ ਲੰਮਾ ਸਫ਼ਰ ਹੈ ਮਾਲਕ, ਤੁਸੀਂ ਆਪ ਖਿਆਲ ਰੱਖਣਾ, ਮੈਂ ਧਨ ਵੀ ਕੀ ਕਰਨਾ। ਸਾਹਿਬਾਂ ਨੇ ਹਜ਼ੂਰੀ ਚ ਪਈ ਮਾਇਆ ਚ ਇੱਕ ਟਕਾ ਚੁੱਕ ਕੇ ਅੱਗੇ ਕੀਤਾ, ਇਸ ਨੇ ਝੋਲੀ ਚੁੱਕਾ ਇੱਕ ਟਕਾ, ਧਿਆਨ ਦੇਣਾ ਕਿੱਥੇ ਅੰਮ੍ਰਿਤਸਰ ਤੋਂ ਲੈ ਕੇ ਲੰਕਾ ਤੱਕ ਦਾ ਸਫ਼ਰ, ਉਥੋਂ ਵਾਪਸ ਆਉਣਾ, ਇੱਕ ਟਕਾ ਕੋਈ ਖਰਚਾ ਤਾਂ ਨਹੀਂ ਨਾ। ਪਰ ਭਾਈ ਸਾਹਿਬ ਨੇ ਝੋਲੀ ਚ ਮਹਾਰਾਜ ਦੀ ਬਖਸ਼ਿਸ਼ ਸਮਝ ਕੇ ਪਵਾ ਲਿਆ, ਘੁੱਟ ਕੇ ਪੱਲੇ ਬੰਨ ਲਿਆ, ਇਤਿਹਾਸ ਗਵਾਹ ਹੈ। ਉਸੇ ਵੇਲੇ ਭਾਈ ਪੈੜਾ ਜੀ ਤੁਰ ਪਏ, ਇਕੱਲੇ ਜਾ ਕੇ ਸੰਗਲਾ ਦੀਪ ਤੋਂ ਪੋਥੀ ਲੈ ਕੇ ਆ, ਫਿਰ ਉਨ੍ਹਾਂ ਨੇ ਹਕੀਕਤ ਰਾਹ ਮੁਕਾਮ ਇੱਕ ਪੋਥੀ ਆਪ ਹੀ ਲਿਖੀ, ਜਿਹਦੇ ਵਿੱਚ ਗੁਰੂ ਕੇ ਸਿੱਖਾਂ ਦੇ ਰਾਹ ਜਿੱਥੇ ਜਿੱਥੇ ਦਰਸ਼ਨ ਹੋਏ ਤੇ ਰਾਜੇ ਸ਼ਿਵਨਾਭ ਦੀ ਸੰਤਾਨ ਜੋ ਕੁਝ ਕਰ ਰਹੀ ਸੀ ਉਹ ਸਾਰਾ ਕੁਝ ਉਸ ਹਕੀਕਤ ਰਾਹ ਮੁਕਾਮ ਚ ਦਰਜ ਕੀਤਾ। ਉਸ ਕੱਲੇ ਬੰਦੇ ਨੇ ਏਡਾ ਸਫ਼ਰ ਬਿਨਾਂ ਸੰਗੀਆਂ ਸਾਥੀਆਂ ਦੇ, ਬਿਨਾਂ ਧਨ ਦੇ, ਬਿਨਾਂ ਅੰਨ ਦੇ ਕਿਹਦੇ ਸਿਰ ਤੇ ਕਰ ਲਿਆ? ਪਰਮੇਸ਼ਰ ਦੇ ਆਸਰਾ, ਇੱਕ ਨਿਰੰਕਾਰ ਦਾ ਆਸਰਾ ਜਿਨ੍ਹਾਂ ਨੇ ਬਾਣੀ ਅਨੁਸਾਰ

ਓਮਕਾਰਯੋਗ ਸਾਧ ਸੰਗਤ ਅੱਠਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਬਾਲਾ ਪ੍ਰੀਤਮ ਕਰਕੇ ਸਿੱਖ ਸੰਗਤਾਂ ਯਾਦ ਕਰਦੀਆਂ ਹਨ, ਜਿਨ੍ਹਾਂ ਦੀ ਯਾਦ ਵਿੱਚ ਕਈ ਜਗ੍ਹਾ ਗੁਰਦੁਆਰੇ ਬਣੇ ਹਨ। ਦਿੱਲੀ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ, ਜਿਸ ਜਗ੍ਹਾ ਹਜ਼ਾਰਾਂ ਸੰਗਤਾਂ ਰੋਜ਼ਾਨਾ ਜਾ ਕੇ ਆਪਣਾ ਸੀਸ ਝੁਕਾਉਂਦੀਆਂ ਹਨ ਔਰ ਨਾਲ ਮੱਥਾ ਟੇਕਦਿਆਂ ਹੋਇਆਂ ਉਹਨਾਂ ਦੇ ਮੂੰਹ ਤੋਂ ਆਪਣੇ ਆਪ ਹੀ ਨਿਕਲਦਾ ਹੈ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ। ਤਾਂ ਆਓ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਜੀਵਨ ਆਪਾਂ ਸਾਰੇ ਰਲ ਕੇ ਵਿਚਾਰ ਕਰੀਏ। ਜੀਵਨ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀ ਉਚਾਰੀ ਹੋਈ ਪੌੜੀ, ਹਰਿ ਕ੍ਰਿਸ਼ਨ ਭਇਓ ਅਸ਼ਟਮ ਬਲਵੀਰਾ, ਆਓ ਆਪਾਂ ਸਾਰੇ ਰਲ ਕੇ ਇਹ ਸ਼ਬਦ ਦੀ ਵਿਚਾਰ ਕਰੀਏ।

ਆਖਿਆ ਹੈ ਅੱਠਵੇਂ ਗੁਰੂ ਬਲਵੀਰਾ ਬਲ ਵਾਲੇ ਜਿਨ ਪਹੁੰਚ ਦੇਹਲੀ ਤਜਿਓ ਸਰੀਰਾ। ਭਾਈ ਗੁਰਦਾਸ ਜੀ ਕਹਿ

ਕਰਦੀਆਂ ਸਨ। ਇੱਕ ਸਿੱਖ ਗੁਰੂ ਹਰ ਰਾਏ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਦੋ ਸਾਹਿਬਜ਼ਾਦੇ ਹਨ, ਬਾਬਾ ਰਾਮ ਰਾਏ ਔਰ ਸ੍ਰੀ ਹਰਿਕ੍ਰਿਸ਼ਨ ਜੀ, ਤੁਹਾਨੂੰ ਦੋਨਾਂ ਵਿੱਚੋਂ ਕੌਣ ਪਿਆਰਾ? ਗੁਰੂ ਹਰ ਰਾਏ ਸਾਹਿਬ ਕਹਿਣ ਲੱਗੇ, ਸਿੱਖਾ ਐਸ ਸੂਈ ਲੈ ਜਾ। ਇਸ ਵੇਲੇ ਦੋਨੋਂ ਸਾਹਿਬਜ਼ਾਦੇ ਪਾਠ ਕਰਦੇ ਪਏ ਨੇ। ਇਹ ਸੂਈ ਦੋਨਾਂ ਦੇ ਗੋਡਿਆਂ ਵਿੱਚ ਜਾ ਕੇ ਚੁਬੋਈ, ਤੈਨੂੰ ਜਵਾਬ ਮਿਲ ਜਾਏਗਾ ਸਾਨੂੰ ਕੌਣ ਪਿਆਰਾ।

ਜਦ ਸਿੱਖ ਪਹੁੰਚਿਆ ਤੇ ਕੀ ਦੇਖਦਾ ਬਾਬਾ ਰਾਮ ਰਾਏ ਔਰ ਸ੍ਰੀ ਹਰਿ ਕ੍ਰਿਸ਼ਨ ਜੀ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠੇ ਨੇ, ਬਾਣੀ ਪੜ੍ਹਦੇ ਪਏ, ਅੱਖਾਂ ਬੰਦ ਨੇ, ਸਮਾਧੀਆਂ ਲੱਗੀਆਂ ਨੇ। ਸਿੱਖ ਨੇ ਉਹ ਸੂਈ ਬਾਬਾ ਰਾਮ ਰਾਏ ਦੇ ਗੋਡੇ ਵਿਚ ਚੁਬੋਈ ਤੇ ਬਾਬਾ ਰਾਮ ਰਾਏ ਇਕਦਮ ਤ੍ਰਿਭਕ ਪਏ, ਬਿਰਤੀ ਖੁੱਲ ਗਈ। ਉਹ ਸੂਈ ਸ੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਗੋਡੇ ਵਿਚ ਚੁਬੋਈ ਤੇ ਸਾਹਿਬ ਜੀ ਉਸੇ ਤਰ੍ਹਾਂ ਅਡੋਲ ਬੈਠੇ ਰਹੇ। ਉਹ ਸਿੱਖ ਸਾਹਿਬਾਂ ਨੂੰ ਜਾ ਕੇ ਕਹਿਣ ਲੱਗਾ, ਮਹਾਰਾਜ ਬਾਬਾ ਰਾਮ ਰਾਏ ਦੀ ਬਿਰਤੀ ਕੱਚੀ ਹੈ, ਪਰ ਸ੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਉਹ ਤੇ ਬਿਰਤੀ ਵਿਚ ਸਮਾਧੀ ਵਿਚ ਕਿਧਰੇ ਪਹੁੰਚੇ ਹੋਏ ਸਨ, ਸੂਈ ਦਾ ਕੋਈ ਅਸਰ ਨਹੀਂ ਹੋਇਆ। ਪਰ ਮੈਨੂੰ ਹਾਲੀ ਵੀ ਇਹ ਚੰਗੀ ਤਰ੍ਹਾਂ ਪਤਾ ਨਹੀਂ ਲੱਗਾ ਕਿ ਆਪ ਜੀ ਨੂੰ ਦੋਨਾਂ ਵਿਚੋਂ ਕੌਣ ਬਹੁਤਾ ਪਿਆਰ ਹੈ। ਅਗਲੇ ਦਿਨ ਸਾਹਿਬਾਂ ਨੇ ਕਿਹਾ, ਇੱਕ ਵਾਰੀ ਫੇਰ ਜਾ, ਅੱਜ ਫਿਰ ਇਹ ਸੂਈ ਲੈ ਜਾ, ਪਰ ਅੱਜ ਇਹ ਸੂਈ ਗੋਡਿਆਂ ਵਿਚ ਨਹੀਂ ਚੁਬਾਉਣੀ। ਜਿਹੜੀ ਚੌਂਕੀ ਤੇ ਸਾਹਿਬਜ਼ਾਦੇ ਪੋਥੀ ਰੱਖ ਕੇ ਪਾਠ ਕਰਦੇ ਨੇ ਉਸ ਚੌਂਕੀ ਨੂੰ ਸੂਈ ਚੁਬੋਈ। ਇਹ ਸਿੱਖ ਸੂਈ ਲੈ ਕੇ ਗਿਆ ਜਿਹੜੀ ਚੌਂਕੀ ਤੇ ਬਾਬਾ ਰਾਮ ਰਾਏ ਪੋਥੀ ਸਾਹਿਬ ਰੱਖ ਕੇ ਪਾਠ ਕਰਦੇ ਸਨ। ਲੱਕੜ ਦੀ ਚੌਂਕੀ ਦੇ ਪਾਵੇ ਵਿਚ ਸੂਈ ਚੁਬੋਈ, ਪਰ ਲੱਕੜ ਦੇ ਵਿਚ ਸੂਈ ਕਿਵੇਂ ਚੁਬ ਸਕਦੀ। ਉਹ ਸੂਈ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਸਾਹਮਣੇ ਪਈ ਚੌਂਕੀ ਵਿਚ ਚੁਬੋਈ। ਉਹ ਸੂਈ ਲੱਕੜ ਦੇ ਵਿਚ ਇਸ ਤਰ੍ਹਾਂ ਖੁੱਭ ਗਈ ਜਿਸ ਤਰ੍ਹਾਂ ਲੱਕੜ ਦਾ ਪਾਵਾ ਨਹੀਂ ਮੋਮ ਦਾ ਪਾਵਾ ਬਣਿਆ ਹੁੰਦਾ। ਇਹ ਸਿੱਖ ਬੜਾ ਹੈਰਾਨ ਹੋਇਆ ਔਰ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਕਹਿਣ

ਇੱਥੇ ਪੁੱਤਰ ਦਾ ਪਿਤਾ ਦਾ ਸਵਾਲ ਨਹੀਂ, ਇੱਥੇ ਤੇ ਪ੍ਰੇਮ ਦਾ, ਸਿਮਰਨ ਦਾ ਔਰ ਬੰਦਗੀ ਦਾ ਸਵਾਲ ਹੈ। ਪੁੱਤਰ ਦੋ ਨੇ, ਪਰ ਪਿਆਰਾ ਉਹ ਲੱਗਾ ਜਿਹੜਾ ਨਾਮ ਨਾਲ ਜੁੜਿਆ, ਜਿਹੜਾ ਪਰਮੇਸ਼ਰ ਨਾਲ ਜੁੜਿਆ। ਦਿੱਲੀ ਦੇ ਤਖ਼ਤ ਤੇ ਔਰੰਗਜ਼ੇਬ ਬਾਦਸ਼ਾਹ ਬੈਠਾ ਸੀ। ਇਹ ਬੜਾ ਜ਼ਾਲਮ ਸੀ, ਪਿਤਾ ਔਰ ਆਪਣੇ ਸਕੇ ਭਰਾਵਾਂ ਦਾ ਕਾਤਲ, ਮੰਨੇ ਹੋਏ ਮੁਸਲਮਾਨ ਫਕੀਰਾਂ ਦਾ ਕਾਤਲ ਸੀ ਇਹ ਔਰੰਗਜ਼ੇਬ ਬਾਦਸ਼ਾਹ। ਇਸ ਨੇ ਜ਼ੁਲਮ ਦੀ ਅੱਤ ਕੀਤੀ ਔਰ ਗੁਰੂ ਘਰ ਦੇ ਨਾਲ ਵੀ ਇਹ ਈਰਖਾ ਕਰਦਾ ਸੀ। ਦਿੱਲੀ ਦੇ ਮਿਰਜ਼ਾ ਰਾਜਾ ਜੈ ਸਿੰਘ ਦੇ ਕਹਿਣ ਤੇ ਗੁਰੂ ਹਰਰਾਏ ਸਾਹਿਬ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਨੂੰ ਦਿੱਲੀ ਭੇਜਿਆ। ਦਿੱਲੀ ਵਿਖੇ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਬਾਬਾ ਰਾਮ ਰਾਏ ਦਾ ਮੇਲ ਹੋਇਆ। ਗੁਰੂ ਹਰਰਾਏ ਸਾਹਿਬ ਨੇ ਬਾਬਾ ਰਾਮ ਰਾਏ ਨੂੰ ਕਿਹਾ ਸੀ, ਬੇਟਾ, ਬਾਦਸ਼ਾਹ ਦੇ ਦਰਬਾਰ ਜਾ ਰਹੇ ਹੋ, ਡਰਨਾ ਨਹੀਂ, ਇਹ ਦੁਨਿਆਵੀ ਬਾਦਸ਼ਾਹ ਹੈ, ਬਾਦਸ਼ਾਹ ਕੋਲੋਂ ਡਰਨ ਦੀ ਲੋੜ ਨਹੀਂ ਔਰ ਕਰਾਮਾਤ ਕੋਈ ਨਹੀਂ ਦਿਖਾਣੀ। ਬਾਬਾ ਰਾਮ ਰਾਏ ਦਿੱਲੀ ਪਹੁੰਚ ਗਏ, ਔਰੰਗਜ਼ੇਬ ਦਾ ਦਰਬਾਰ ਲੱਗਾ ਹੈ। ਔਰੰਗਜ਼ੇਬ ਨੇ ਬਾਬਾ ਰਾਮ ਰਾਏ ਨੂੰ ਬੜਾ ਆਦਰ ਮਾਨ ਦਿੱਤਾ। ਔਰੰਗਜ਼ੇਬ ਨੇ ਕਿਹਾ, ਮੈਂ ਸੁਣਿਆ ਕਿ ਗੁਰੂ ਨਾਨਕ ਦੇ ਘਰ ਬੜੀਆਂ ਅਰਿਧੀਆਂ ਸਿੱਧੀਆਂ ਹਨ, ਮੈਨੂੰ ਕੋਈ ਕਰਾਮਾਤ ਦਿਖਾਓ। ਬਾਬਾ ਰਾਮ ਰਾਏ ਨੂੰ ਹੁਕਮ ਸੀ ਕਰਾਮਾਤ ਨਹੀਂ ਦਿਖਾਣੀ, ਪਰ ਬਾਬਾ ਰਾਮ ਰਾਏ ਜਿਨ੍ਹਾਂ ਨੇ ਲਿਖਿਆ ਕਿ 100 ਤੋਂ ਵੱਧ ਕਰਾਮਾਤਾਂ ਦਿਖਾਈਆਂ, ਬਿਨਾਂ ਬੱਦਲਾਂ ਦੇ ਬਰਸਾਤ ਪਵਾ ਦਿੱਤੀ, ਬਿਨਾਂ ਕਹਾਰਾਂ ਦੇ ਪਾਲਕੀ ਵਿੱਚ ਬੈਠ ਕੇ ਆ ਗਏ, ਔਰੰਗਜ਼ੇਬ ਦੇ ਮਹਿਲਾਂ ਵਿੱਚ ਕੀ ਹੋ ਰਿਹਾ ਉੱਥੇ ਬੈਠਿਆਂ ਦੱਸ ਦਿੱਤਾ, ਅੱਗ ਵਰਸਾ ਦਿੱਤੀ, ਅਨੇਕਾਂ ਤਰ੍ਹਾਂ ਦੀਆਂ ਕਰਾਮਾਤਾਂ ਦਿਖਾਈਆਂ। ਔਰੰਗਜ਼ੇਬ ਬਾਦਸ਼ਾਹ ਬੜਾ ਖੁਸ਼ ਹੋਇਆ। ਇੱਥੇ ਇੱਕ ਸਵਾਲ ਉੱਠਿਆ, ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ ਬਾਬਾ ਰਾਮ ਰਾਏ ਨੂੰ, ਰਾਮ ਰਾਏ ਜੀ ਇੱਕ ਗੱਲ ਦੱਸੋ, ਇੱਕ ਸ਼ਬਦ ਹੈ ਜਿਹਦੇ ਵਿੱਚ ਲਿਖਿਆ ਮਿੱਟੀ ਮੁਸਲਮਾਨ ਕੀ, ਪੇੜੇ ਪਈ ਕੁਮਿਆਰ, ਘੜ ਪਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਚੜ ਚੜ ਪਵੇ ਅੰਗਿਆਰ। ਇਹਦਾ ਕੀ

ਹੁਣ ਬਾਦਸ਼ਾਹ ਮੁਸਲਮਾਨ ਸੀ। ਬਾਬਾ ਰਾਮ ਰਾਏ ਕੁਝ ਡਰ ਗਿਆ, ਕਿਧਰੇ ਬਾਦਸ਼ਾਹ ਨਾਰਾਜ਼ ਨਾ ਹੋ ਜਾਏ, ਸੱਚ ਕਹਿਣ ਦੀ ਹਿੰਮਤ ਨਾ ਰਹੀ। ਪੰਕਤੀ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਇੱਥੇ ਕਿਸੇ ਦੀ ਨਿੰਦਿਆ ਨਹੀਂ, ਜੋ ਸੱਚ ਹੈ ਉਹ ਕਿਹਾ। ਸਦੀਆਂ ਤੋਂ ਹਿੰਦੂ ਔਰ ਮੁਸਲਮਾਨ ਆਪਸ ਵਿੱਚ ਲੜਦੇ ਆਏ, ਇੱਕ ਦੂਸਰੇ ਨੂੰ ਕਹਿੰਦੇ ਰਹੇ ਇਹ ਕਾਫਰ ਹੈ, ਇਹ ਮਲੇਸ਼ ਹੈ। ਔਰ ਕਈ ਇਹ ਵੀ ਕਹਿੰਦੇ ਸਨ, ਜਿਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ, ਉਹ ਕਿਹਾ ਕਰਦੇ ਸਨ ਕਿ ਹਿੰਦੂ ਜਿਹੜਾ ਇੱਥੇ ਵੀ ਸੜਦਾ, ਉਹ ਨਰਕਾਂ ਵਿੱਚ ਵੀ ਸੜਦਾ, ਤੇ ਮੁਸਲਮਾਨ ਨਾ ਇੱਥੇ ਸੜਦਾ ਨਾ ਦਰਗਾਹ ਵਿੱਚ ਸੜਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਇਹ ਸਰੀਰ ਜਿਹੜਾ ਇਨਸਾਨ ਮਰ ਜਾਏ ਤੇ ਮਿੱਟੀ ਹੈ, ਇਸ ਨੂੰ ਸਾੜ ਦਿਓ, ਪਾਣੀ ਵਿੱਚ ਸੁੱਟ ਦਿਓ, ਕਬਰ ਚ ਦਬਾ ਦਿਓ, ਇਹਦਾ ਕੁਝ ਨਹੀਂ ਵਿਗੜਦਾ। ਤੇ ਸਾਹਿਬਾਂ ਨੇ ਕਿਹਾ, ਸਵਾਲ ਇਹ ਨਹੀਂ ਕਿ ਕੌਣ ਸੜਦਾ ਹੈ, ਕੌਣ ਨਹੀਂ ਸੜਦਾ। ਸਾਹਿਬਾਂ ਨੇ ਕਿਹਾ, ਜਿਹਦੇ ਅਮਲ ਚੰਗੇ ਨੇ ਉਸ ਨੂੰ ਦਰਗਾਹ ਵਿੱਚ ਜਗ੍ਹਾ ਮਿਲੇਗੀ, ਜਿਹਦੇ ਅਮਲ ਚੰਗੇ ਨਹੀਂ ਉਹਨੂੰ ਨਰਕਾਂ ਵਿੱਚ ਦੋਜਖ ਵਿੱਚ ਸੜਨਾ ਪਵੇਗਾ। ਤੇ ਧੰਨ ਗੁਰੂ ਨਾਨਕ ਸਾਹਿਬ ਦਾ ਸ਼ਬਦ, ਮੁਸਲਮਾਨ ਸਰੀਰ ਨੂੰ ਕਬਰ ਵਿੱਚ ਦਬਦੇ ਹਨ ਔਰ ਸਮੇਂ ਦੇ ਨਾਲ ਕਬਰਸਤਾਨ ਪੁਰਾਣੇ ਹੋ ਜਾਂਦੇ ਨੇ। ਕਿਤਨੀਆਂ ਹਨੇਰੀਆਂ, ਕਿਤਨੀਆਂ ਬਰਸਾਤਾਂ ਪੈਂਦੀਆਂ ਨੇ, ਮਿੱਟੀ ਚੀਕਣੀ ਹੋ ਜਾਂਦੀ। ਔਰ ਕਈ ਵਾਰੀ ਘੜੇ ਬਣਾਉਣ ਵਾਲਾ ਘੁਮਿਆਰ ਪੁਰਾਣੇ ਕਬਰਸਤਾਨਾਂ ਦੀ ਮਿੱਟੀ ਪੁੱਟ ਕੇ ਲੈ ਆਉਂਦਾ, ਘੜੇ ਬਣਾਉਂਦਾ, ਉਹਨਾਂ ਘੜਿਆਂ ਨੂੰ ਆਵੇ ਵਿੱਚ ਪਾਉਂਦਾ, ਅੱਗ ਦੇ ਆਵਿਆਂ ਵਿੱਚ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਜਿਹੜਾ ਘੁਮਿਆਰ ਮਿੱਟੀ ਦੇ ਭਾਂਡੇ ਬਣਾ ਕੇ ਅੱਗ ਵਿੱਚ ਸਾੜਦਾ, ਘੜੇ ਸੜਦੇ ਨੇ, ਤੇ ਜੇ ਮਰੇ ਹੋਏ ਆਦਮੀ ਦੇ ਵਿੱਚ ਰੂਹ ਹੈ ਤੇ ਜਦ ਉਹ ਮਿੱਟੀ ਸੜਦੀ ਏ ਤੇ ਕੀ ਉਹ ਰੂਹ ਉਹ ਨਾ ਰੋਂਦੀ ਹੋਵੇਗੀ। ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬਪੜੀ, ਝੜ ਝੜ ਪਵੇ ਅੰਗਿਆਰ। ਸਾਹਿਬ ਜੀ ਕਹਿਣ ਲੱਗੇ, ਭਾਈ ਇਨਸਾਨ ਮਰ ਜਾਏ, ਸਰੀਰ ਮਿੱਟੀ ਹੈ, ਸਵਾਲ ਇਹ ਨਹੀਂ ਹਿੰਦੂ ਸੜਦਾ ਹੈ ਕਿ ਮੁਸਲਮਾਨ ਸੜਦਾ ਹੈ। ਇਸ ਪੰਕਤੀ ਦਾ ਮਤਲਬ ਇਹ ਸੀ, ਇਹਨਾਂ ਝਗੜਿਆਂ ਵਿੱਚ ਪੈ ਕੇ ਆਪਸ ਵਿੱਚ ਨਫ਼ਰਤ ਨਾ ਕਰੋ, ਕੌਣ ਸੜਦਾ ਹੈ ਕੌਣ ਨਹੀਂ ਸੜਦਾ। ਇਹ ਤੇ ਪਰਮੇਸ਼ਰ ਦੀ ਦਰਗਾਹ ਵਿੱਚ ਲਿਖਾ ਹੋਵੇਗਾ ਕਿ ਅਸਲ ਵਿੱਚ ਉੱਚੇ ਜੀਵਨ ਵਾਲਾ ਕੌਣ। ਬਸ ਇੰਨੀ ਗੱਲ ਸੀ। ਪਰ ਬਾਬਾ ਰਾਮ ਰਾਏ ਡਰ ਕੇ ਕਹਿਣ ਲੱਗੇ, ਮਹਾਰਾਜ ਧੰਨ ਗੁਰੂ ਨਾਨਕ ਸਾਹਿਬ, ਅਸਲ ਵਿੱਚ ਉਹਨਾਂ ਨੇ ਸ਼ਬਦ ਉਚਾਰਿਆ ਸੀ ਮਿੱਟੀ ਬੇਈਮਾਨ ਕੀ, ਪਰ ਲਿਖਣ ਵਾਲੇ ਨੇ ਮਿੱਟੀ ਮੁਸਲਮਾਨ ਕੀ ਕਰ ਦਿੱਤਾ। ਹੁਣ ਇੰਨੀ ਕੁ ਗੱਲ ਨਾਲ ਔਰੰਗਜ਼ੇਬ ਬਾਦਸ਼ਾਹ ਤੇ ਖੁਸ਼ ਹੋ ਗਿਆ ਕਿ ਮਿੱਟੀ ਬੇਈਮਾਨ ਕੀ ਹੈ, ਪਰ ਜਿਹੜੇ ਨਾਲ ਸਿੱਖ ਸਨ ਉਹਨਾਂ ਨੂੰ ਬੜਾ ਬੁਰਾ ਲੱਗਾ। ਉਹਨਾਂ ਨੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਜਾ ਕੇ ਕਿਹਾ ਕਿ ਬਾਬਾ ਰਾਮ ਰਾਏ ਨੇ ਗੁਰੂ ਨਾਨਕ ਸਾਹਿਬ ਜੀ ਕਹੀ ਹੋਈ ਪੰਕਤੀ ਉਲਟਾ ਦਿੱਤੀ। ਉਹਨਾਂ ਨੇ ਮਿੱਟੀ ਮੁਸਲਮਾਨ ਕੀ ਜਗ੍ਹਾ ਮਿੱਟੀ ਬੇਈਮਾਨ ਕੀ ਕਿਹਾ। ਤਾਂ ਉਸ ਵੇਲੇ ਗੁਰੂ ਹਰਿਰਾਏ ਸਾਹਿਬ ਨੇ ਇਹ ਹੁਕਮ ਜਾਰੀ ਕਰ ਦਿੱਤਾ, ਰਾਮ ਰਾਏ ਨੂੰ ਕਹਿ ਦਿਓ ਉਹ ਸਾਡੇ ਮੱਥੇ ਨਾ ਲੱਗੇ। ਉਹਨੇ ਗੁਰੂ ਨਾਨਕ ਸਾਹਿਬ ਦੀ ਉਚਾਰੀ ਹੋਈ ਬਾਣੀ ਦੀ ਇੱਕ ਤੁੱਕ ਉਲਟ ਦਿੱਤੀ ਹੈ, ਤੇ ਜਿਹੜਾ ਬਾਣੀ ਉਲਟ ਦੇਵੇ, ਬਾਣੀ ਤੇ ਭਰੋਸਾ ਨਾ ਕਰੇ, ਉਹਦੇ ਨਾਲ ਮੇਰਾ ਕੋਈ ਨਾਤਾ ਨਹੀਂ। ਸਾਰੀਆਂ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਅੱਜ ਤੋਂ ਬਾਅਦ ਰਾਮ ਰਾਏ ਦੇ ਨਾਲ ਕੋਈ ਵੀ ਆਪਣਾ ਮਿਲ ਵਰਤਣ ਨਾ ਰੱਖੇ। ਔਰ ਬਾਬਾ ਰਾਮ ਰਾਏ ਨੂੰ ਸਾਹਿਬਾਂ ਨੇ

ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ, ਅਸਾਂ ਕਲਯੁਗੀ ਜੀਵਾਂ ਦੇ ਉਧਾਰ ਹਿਤ ਅਰਦਾਸ ਕਰਦੇ ਨੇ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ। ਆਪਣੇ ਆਪ ਉਸ ਕਰਤਾ ਪੁਰਖ ਵਾਹਿਗੁਰੂ ਦੇ ਰੂਬਰੂ ਹੋ ਕੇ, ਸਨਮੁਖ ਹੋ ਕੇ ਸਾਡੇ ਭਲੇ ਵਾਸਤੇ ਅਰਦਾਸ ਕਰਦੇ ਨੇ। ਰੋਜ਼ ਹੀ ਪਾਠ ਕਰਦੇ ਹਾਂ ਚੌਪਈ ਸਾਹਿਬ ਦਾ। ਇਸ ਵਿਚੋਂ ਕੁਛ ਪਦ ਕੀਰਤਨ ਰੂਪ ਵਿਚ ਆਓ, ਸਾਰੇ ਜੁੜ ਕੇ ਕਰੋ ਅਰਦਾਸ। ਰਾਖ ਲਿਹੋ

ਮੈਂ ਪੇ ਸੱਚ ਨਾਨਕ ਉਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਨਕ ਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਆਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ ਬਸਤ ਮਾਹਲੇ ਬਸਤ ਗੜਾਈ ਤਾਕੋ ਪਿੰਨ ਨਾ ਕਹਿਣਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸਨ ਕਾਢਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਲਤ ਬਹੁਪਾਤ ਕਿਸਕੇ ਕਲਤਵ ਬਿਰਥੇ ਜਾਤ ਮਾਰੇ ਨਾ ਰਾਖੈ ਅਵਰ ਨ ਕੋਏ ਸਰਬ ਜੀ ਆਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸਟ ਆਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੂਬਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਹਿਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਬਿਛਾਣੇ ਜਿਸਕੀ ਮਹਿਮਾ ਕੌਣ ਬਖਾਨੋ ਜਿਸਕਾ ਗੁਣ ਕੈ ਏਕ ਨਾ ਜਾਨੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨੇ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਸਭ ਪਾਪ ਮਿਠਾਵੈ ਅਵਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣ ਨਾ ਹੋਵੀ

0: ਹਰ ਜਸ ਰੇ ਮਨਾ ਗਾਏ ਲੇ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਹੇ ਮੇਰੇ ਮਨ ਤੂੰ ਨੰਕਾਰ ਦਾ ਜਸ ਗਾ ਜੋ ਤੇਰਾ ਸੰਗੀ ਹੈ ਇੱਥੇ ਵੀ ਸੰਗੀ ਹੈ ਅੱਗੇ ਵੀ ਸੰਗੀ ਹੈ ਮੇਰਾ ਕਿਹਾ ਮਨ ਲੈ ਗਾਉਣ ਦਾ ਸਮਾਂ ਬੀਤਦਾ ਜਾ ਰਿਹਾ ਜਿਸ ਵੇਲੇ ਤੂੰ ਯਸ ਪ੍ਰਭੂ ਦਾ ਗਾ ਸਕਦਾ ਸਾਂ ਤੇਰੇ ਵਿੱਚ ਸ਼ਕਤੀ ਸੀ ਉਸ ਵੇਲੇ ਗਾਇਆ ਨਹੀਂ ਸਮਾਂ ਬੀਤ ਗਿਆ ਫਿਰ ਨਹੀਂ ਗਾਇਆ ਜਾਣਾ ਨੰਕਾਰ ਦਾ ਜਸ ਐਸਾ ਹੈ ਜੋ ਮਨੁੱਖ ਨੂੰ ਪਾਕ ਪਵਿੱਤਰ ਤੇ ਸੁਖੀ ਸੁਹੇਲਾ ਕਰਦਾ ਸਾਹਿਬਾਂ ਦਾ ਬੜਾ ਸੁੰਦਰ ਬਚਨ ਹੈ ਕਹਿੰਦੇ ਨੇ ਧਰਮ ਰਾਜਾ ਆਪਣੇ ਜਮ ਦੂਤਾਂ ਨੂੰ ਕਹਿੰਦਾ ਹੇ ਜਮੋ ਹੇ ਮੇਰੇ ਦੂਤੋ ਜਿਸ ਥਾਂ ਤੇ ਕੀਰਤਨ ਹੋ ਰਿਹਾ ਹੋਵੇ ਜਿੱਥੇ ਸਾਧੂ ਬੈਠੇ ਹੋਣ ਸਤ ਸੰਗਤ ਹੋਵੇ ਉਸ ਥਾਂ ਤੇ ਤੁਸੀਂ ਭੁੱਲ ਕੇ ਨਹੀਂ ਜਾਣਾ ਜੇ ਤੁਸੀਂ ਚਲੇ ਗਏ ਤੇ ਇਸ ਖੁਨਾਮੀ ਤੋਂ ਮੈਂ ਵੀ ਨਹੀਂ ਬਚ ਸਕਾਂਗਾ ਤੇ ਤੁਸੀਂ ਵੀ ਨਹੀਂ ਬਚ ਸਕੋਗੇ ਇਹ ਨਿਰੀ ਪਰਲੋਕ ਦੀ ਗੱਲ ਹੀ ਨਾ ਕਰੀਏ ਇਸ ਲੋਕ ਵਿੱਚ ਵੀ ਐਸਾ ਕਾਇਦਾ ਕਾਨੂੰਨ ਹੈ ਹਰ ਅਦਾਲਤ ਇਹ ਚਾਹੁੰਦੀ ਹੈ ਕਿ ਪੁਲਿਸ ਵਾਲੇ ਕਿਸੇ ਤੇ ਗਲਤ ਕੇਸ ਗਲਤ ਮੁਕਦਮਾ ਨਾ ਬਣਾ ਦੇਣ ਅਗਰ ਅਦਾਲਤ ਦੇ ਸਾਹਮਣੇ ਸਿੱਧ ਹੋ ਜਾਏ ਪੁਲਿਸ ਨੂੰ ਕਿੰਨੀਆਂ ਝਾੜਾਂ ਖਾਣੀਆਂ ਪੈਂਦੀਆਂ ਹਨ ਕਿੱਡੀ ਹੇਠੀ ਤੇ ਹਾਨੀ ਉਹਨਾਂ ਦੀ ਹੁੰਦੀ ਹੈ ਕਿਉਂਕਿ ਕਿਸੇ ਬੇਦੋਸ਼ੇ ਨੂੰ ਪਕੜ ਕੇ ਲੈ ਆਏ ਬੇਦੋਸ਼ੇ ਨੂੰ ਨਾ ਲਿਆਉਣਾ ਗੁਰਦੇਵ ਕਹਿੰਦੇ ਨੇ ਧਰਮ ਰਾਜਾ ਕਹਿ ਰਿਹਾ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਜਿਸ ਥਾਂ ਤੇ ਗੋਬਿੰਦ ਦਾ ਭਜਨ ਹੋਵੇ ਸਾਧੂ ਹੋਣ ਨਿਤ ਕੀਰਤਨ ਹੁੰਦਾ ਹੋਵੇ ਨਾ ਹੋ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਇਓ ਦੂਤ ਹੇ ਦੂਤੋ ਨਾ ਤੁਹਾਡਾ ਛੁਟਕਾਰਾ ਹੋਵੇਗਾ ਨਾ ਮੇਰਾ ਹੋਵੇਗਾ ਨੇੜੇ ਨਾ ਜਾਣਾ ਇਸੇ ਵਾਸਤੇ ਸ਼ਾਇਦ ਸਿਮਰਨ ਭਜਨ ਵਾਲੀਆਂ ਜਗ੍ਹਾ ਮਨੁੱਖ ਨੇ ਲੱਭੀਆਂ ਨੇ ਕਿ ਅੰਤ ਸਮੇਂ ਐਸੇ ਥਾਂ ਚਲਾ ਜਾਵਾਂ ਜਿੱਥੇ ਬੜਾ ਭਜਨ ਹੋਇਆ ਹੋਵੇ ਪਵਿੱਤਰ ਥਾਂ ਹੋਵੇ ਤਾਂ ਕਿ ਮੈਂ ਜਮਾਂ ਦੀ ਮਾਰ ਤੋਂ ਬਚ ਸਕਾਂ ਹਰ ਮੁਸਲਮਾਨ ਚਾਹੁੰਦਾ ਹੈ ਕਿਤੇ ਮੱਕੇ ਵਿੱਚ ਮੌਤ ਆ ਜਾਵੇ ਨਾ ਤੇ ਮੇਰਾ ਨਿਸਤਾਰਾ ਹੋ ਜਾਏ ਸਿੱਧਾ ਹੀ ਬਿਸ਼ਤਾਂ ਵਿੱਚ ਚਲਾ ਜਾਵਾਂਗਾ ਈਸਾਈ ਦੇ ਮਨ ਵਿੱਚ ਇਹ ਲਾਲਸਾ ਹੈ ਯਰੂਸ਼ਲਮ ਵਿੱਚ ਕਿਤੇ ਮੇਰੀ ਮੌਤ ਹੋ ਜਾਏ ਮੇਰਾ ਨਿਸਤਾਰਾ ਹੋ ਜਾਏ ਬੜਾ ਪਵਿੱਤਰ ਸਥਾਨ ਹੈ ਕੋਈ ਸਨਾਤਨੀਏ ਚਾਹੁੰਦੇ ਨੇ ਕਿ ਕਾਂਸ਼ੀ ਵਿੱਚ ਮੌਤ ਹੋ ਜਾਏ ਤੇ ਸਵਰਗਾਂ ਨੂੰ ਚਲੇ ਜਾਵਾਂਗੇ ਚੰਗੇ ਥਾਂ ਤੇ ਮੌਤ ਆ ਜਾਏ ਸਾਹਿਬ ਕਹਿੰਦੇ ਨੇ ਚੰਗਾ ਥਾਂ ਜਾਂ ਮੰਦਾ ਥਾਂ ਹੈ ਤੇਰਾ ਹਿਰਦਾ ਜੇ ਤੇ ਤੇਰਾ ਹਿਰਦਾ ਪਵਿੱਤਰ ਹੈ ਜਿੱਥੇ ਵੀ ਮੌਤ ਆ ਜਾਏ ਉੱਥੇ ਮੁਕਤ ਹੋ ਜਾਏਗਾ ਤੂੰ ਆਪਣੇ ਹਿਰਦੇ ਨੂੰ ਤੀਰਥ ਕਿਉਂ ਨਹੀਂ ਬਣਾਉਂਦਾ ਬਾਕੀ ਤੀਰਥਾਂ ਤੇ ਜਾਏਗਾ ਮਲੀਨ ਬੰਦਿਆਂ ਤੇ ਤੀਰਥ ਵੀ ਮਲੀਨ ਕਰ ਛੱਡੇ ਮਲੀਨ ਮਨ ਦੇ ਬੰਦਿਆਂ ਨੇ ਧਾਰਮਿਕ ਸਥਾਨਾਂ ਨੂੰ ਵੀ ਭ੍ਰਿਸ਼ਟ ਕਰਕੇ ਰੱਖ ਦਿੱਤਾ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਕਹਿਣਾ ਪਿਆ ਕਾਲ ਨਾਹੀਂ ਜੋਗ ਨਾਹੀਂ ਨਾਹੀਂ ਸਤ ਕਾ ਟੱਬ ਥਾਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ ਜਦੋਂ ਇਸ਼ਟ ਦੇਵਾਂ ਦੇ ਥਾਂ ਵੀ ਭ੍ਰਿਸ਼ਟ ਹੋ ਜਾਂਦੇ ਨੇ ਜਗਤ ਦੇ ਡੁੱਬਣ ਦੀਆਂ ਨਿਸ਼ਾਨੀਆਂ ਆ ਜਾਂਦੀਆਂ ਨੇ ਇੱਕ ਹਕਾਇਤ ਮੈਨੂੰ ਯਾਦ ਆਈ ਇੱਕ ਨੌਜਵਾਨ ਇੱਕ ਮਸਜਿਦ ਵਿੱਚ ਠਹਿਰਿਆ ਸੀ ਤੇ ਮੁੱਲਾ ਨੇ ਅਚਾਨਕ ਕਹਿ ਦਿੱਤਾ ਕਿ ਇੱਥੋਂ ਦਾ ਗਰਦੋ ਗੁਬਾਰ ਕੁਝ ਸਾਫ਼ ਕਰ ਵੇਖ ਕਿੰਨਾ ਗੰਦ ਪੈ ਗਿਆ ਇਹ ਇੱਥੋਂ ਬਾਹਰ ਚਲਾ ਗਿਆ ਬੜਾ ਪਿਆਰਾ ਇਸ ਦਾ ਸੁਭਾਅ ਸੀ ਵਾਇਸ ਨੂੰ ਜਾਪਿਆ ਮੈਂ ਗਲਤ ਕਹਿ ਬੈਠਾ ਸ਼ਾਇਦ ਗੁੱਸਾ ਲੱਗਿਆ ਲੱਭਦਾ ਲੱਭਦਾ ਗਿਆ ਕਹਿਣ ਲੱਗਾ ਕਾਕਾ ਗੁੱਸਾ ਮੰਨ ਲਿਆ ਕਿਉਂ ਆ ਗਏ ਕਹਿਣ ਲੱਗਾ ਤੁਸੀਂ ਕਿਹਾ ਸੀ ਨਾ ਮਸਜਿਦ ਵਿੱਚ ਗੰਦ ਪੈ ਰਿਹਾ ਤੇ ਮੇਰੇ ਮਨ ਚ ਧਿਆਨ ਆਇਆ ਕਿ ਉੱਥੋਂ ਦੀ ਤੇ ਧੂੜ ਵੀ ਪਵਿੱਤਰ ਹੈ ਲੋਕੀ ਮਸਤਕ ਨੂੰ ਲਗਾਉਂਦੇ ਨੇ ਜੇ ਸਭ ਤੋਂ ਜ਼ਿਆਦਾ ਮਲੀਨ ਹਾਂ ਤੇ ਮੈਂ ਹਾਂ ਮੈਂ ਇੱਥੋਂ ਬਾਹਰ ਨਿਕਲ ਜਾਵਾਂ ਦ੍ਰਿਸ਼ਟਾਂਤ ਦਾ ਹਮੇਸ਼ਾ ਇੱਕ ਪਾਸਾ ਲਿਆ ਜਾਂਦਾ ਇਹਦਾ ਮਤਲਬ ਇਹ ਕਤਾ ਹੀ ਨਹੀਂ ਕਿ ਧਾਰਮਿਕ ਸਥਾਨਾਂ ਤੇ ਗੰਦ ਪਿਆ ਰਹੇ ਸਫਾਈ ਤੇ ਕਰਨੀ ਹੈ ਭਾਵ ਇਹ ਹੈ ਸਪਸ਼ਟ ਕਿ ਮਨੁੱਖ ਜੇਕਰ ਇਹ ਚਾਹੁੰਦਾ ਹੈ ਕਿ ਕਿਤੇ ਧਾਰਮਿਕ ਸਥਾਨ ਤੇ ਗੰਦ ਨਾ ਪਵੇ ਤੇ ਮਲੀਨ ਹਿਰਦਾ ਲੈ ਕੇ ਵੀ ਨਾ ਜਾਏ ਹਿਰਦਾ ਸਾਫ਼ ਕਰਕੇ ਜਾਏ ਮਲੀਨ ਮਨ ਵਾਲੇ ਹਿਰਦੇ ਤੀਰਥਾਂ ਤੇ ਵੀ ਗਏ ਨੇ ਉਹਨਾਂ ਥਾਵਾਂ ਦੇ ਉੱਤੇ ਵੀ ਭ੍ਰਿਸ਼ਟਾਚਾਰ ਹੋ ਗਿਆ, ਕਬੀਰ ਸਾਹਿਬ ਨੂੰ ਕਹਿਣਾ ਪਏ। ਇੱਕ ਸੱਜਣ ਨੇ ਪੁੱਛ ਲਿਆ, ਮਹਾਰਾਜ ਸੁਣਿਆ ਬਨਾਰਸ ਦੇ ਠੱਗ ਬੜੇ ਪ੍ਰਸਿੱਧ ਨੇ। ਕਹਿਣ ਲੱਗੇ ਹੈਂ? ਕਹਿਣ ਲੱਗੇ ਧਾਰਮਿਕ ਸਥਾਨ ਇੱਥੇ ਤੇ ਠੱਗ ਨਹੀਂ ਚਾਹੀਦੇ। ਉਹ ਕਹਿਣ ਲੱਗੇ ਹੈਂ? ਫਿਰ ਕਹਿਣ ਲੱਗਾ, ਕੋਈ ਹੁਲੀਆ ਮੈਨੂੰ ਦੱਸ ਦੇਵੋ ਤਾਂ ਕਿ ਮੈਂ ਠੱਗੀ ਤੋਂ ਬਚ ਜਾਵਾਂ। ਉਹਨਾਂ ਜਿਹੜਾ ਉੱਤਰ ਕਿਹਾ ਸੀ ਉਹ ਕਮਾਲ ਹੈ। ਕਹਿੰਦੇ ਨੇ ਜਿਨ੍ਹਾਂ ਸਾਢੇ ਤਿੰਨ ਤਿੰਨ ਗਜ਼ ਦੀਆਂ ਧੋਤੀਆਂ ਬੰਨੀਆਂ ਹੋਣ, ਮਾਂਜੇ ਲਿਸ਼ਕੇ ਲੋਟੇ ਹੱਥ ਵਿੱਚ ਹੋਣ, ਪੂਰੇ ਤੈਨੂੰ ਕਰਮ ਕਾਂਡੀ ਜਾਪਣ, ਇਹਨਾਂ ਕੋਲੋਂ ਬਚ ਕੇ ਰਹੀ। ਇਹ ਐਸੇ ਨੇ ਜਿਹੜੇ ਰੁੱਖਾਂ ਨੂੰ ਫਲਾਂ ਸਮੇਤ ਹੀ ਹਜ਼ਮ ਕਰ ਜਾਂਦੇ ਨੇ, ਫਲ ਹੀ ਨਹੀਂ ਖਾਂਦੇ। ਆਸਾ ਰਾਗ ਵਿੱਚ ਭਗਤ ਬਾਣੀ ਚੋਂ ਸ਼ਬਦ ਹੈ, ਗਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ, ਤਗ ਦਾ ਅਰਥ ਹੈ ਜਨੇਊ, ਤੇਰੇ ਜਨੇਊ ਜਿਨ੍ਹਾਂ ਪਾਏ ਨੇ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬਗ, ਉਹ ਹਰ ਕੇ ਸੰਤ ਨ ਆਖੀਐ ਬਿਨ ਬਨਾਰਸ ਕੇ ਠੱਗ। ਬਨਾਰਸ ਤੇ ਇਹ ਠੱਗ ਨੇ ਕਿਉਂ ਕਹਿਣਾ ਪਿਆ? ਮਨ ਮਲੀਨ ਹੈ, ਮਲੀਨ ਮਨ ਨੂੰ ਸਾਫ ਨਹੀਂ ਕੀਤਾ, ਤੇ ਚਾਹਿਆ ਇੰਨਾ ਕਿ ਕਿਸੇ ਐਸੇ ਥਾਂ ਤੇ ਤੁਰ ਜਾਵਾਂ, ਮੁਕਤ ਹੋ ਜਾਵਾਂ। ਕਬੀਰ ਸਾਹਿਬ ਕਹਿੰਦੇ ਨੇ ਤੀਰਥ ਬਣੇ ਕਿਵੇਂ ਨੇ, ਤੇ ਤੀਰਥ ਵੱਡਾ ਹੈ ਕਿ ਰੱਬ ਦਾ ਦਾਸ। ਚਗਰਾ ਏਕ ਨਵੇਰੋ ਰਾਮ, ਜੋ ਤੁਮ ਆਪਣੇ ਜਨ ਸਿਉ ਕਾਮ। ਉਹ ਕਹਿੰਦੇ ਨੇ ਬ੍ਰਹਮਾ ਵੱਡਾ ਕੇ ਜਾ ਸਿਉ ਪਾਇਆ, ਵੇਦ ਵੱਡਾ ਕੇ ਜਹਾਂ ਤੇ ਆਇਆ, ਕਹ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਵੱਡਾ ਤੀਰਥ ਹੈ ਕਿ ਰੱਬ ਦਾ ਦਾਸ ਵੱਡਾ, ਰੱਬ ਦਾ ਦਾਸ ਹੀ ਵੱਡਾ, ਉਸ ਦਾ ਮਨ ਇੱਕ ਤੀਰਥ ਬਣ ਗਿਆ, ਉਸ ਦਾ ਹਿਰਦਾ ਇੱਕ ਪਵਿੱਤਰ ਘਾਟ ਬਣ ਗਿਆ ਜਿਸ ਥਾਂ ਤੇ ਇਸ਼ਨਾਨ ਹੋ ਸਕਦਾ। ਗੁਰਦੇਵ ਕਹਿੰਦੇ ਨੇ ਮੈਂ ਇਹ ਸ਼ਿਕਸ਼ਾ ਤੇ ਨਹੀਂ ਦਿੰਦਾ ਕਿ ਤੂੰ ਐਸਾ ਥਾਂ ਜਾ ਕੇ ਲੱਭ ਭਜਨ ਕੀਰਤਨ ਵਾਲਾ ਹੋਵੇ, ਮੈਂ ਸ਼ਿਕਸ਼ਾ ਦੇ ਰਿਹਾ ਹਰ ਘਰ ਧਰਮਸ਼ਾਲਾ ਬਣ ਜਾਏ। ਹਰ ਘਰ ਵਿੱਚ ਹੀ ਮੌਤ ਆਉਣੀ ਹੈ ਨਾ, ਕੋਈ ਘਰ ਐਸਾ ਨਹੀਂ ਜਿੱਥੇ ਮੌਤ ਨਹੀਂ ਆਈ, ਤੇ ਤੂੰ ਆਪਣੇ ਘਰ ਨੂੰ ਹੀ ਕੀਰਤਨ ਸਥਾਨ ਕਿਉਂ ਨਹੀਂ ਬਣਾਉਂਦਾ, ਆਪਣੇ ਘਰ ਨੂੰ ਹੀ ਸਤ ਸੰਗਤ ਕਿਉਂ ਨਹੀਂ ਬਣਾਉਂਦਾ ਤਾਂ ਕਿ ਜਮ ਦੂਤ ਨਿਕਟ ਨਾ ਆਵੇ। ਜੇ ਘਰ ਘਰ ਕੀਰਤਨ ਹੋਵੇ, ਜੈਸਾ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਸੁਝਾਅ ਦਿੱਤਾ ਹੈ ਸਾਨੂੰ, ਕਹਿੰਦੇ ਨੇ ਬਾਬਾ ਜੀ ਨੇ ਇਹ ਸੁਪਨਾ ਕਿਸੇ ਵੇਲੇ ਲਿਆ ਸੀ ਕਿ ਘਰ ਘਰ ਵਿੱਚ ਧਰਮਸ਼ਾਲਾ ਬਣ ਜਾਏਗੀ, ਘਰ ਘਰ ਵਿੱਚ ਕੀਰਤਨ ਹੋਵੇਗਾ, ਘਰ ਘਰ ਵਿੱਚ ਰੱਬ ਦਾ ਸਿਮਰਨ ਹੋਵੇਗਾ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰੂ ਦੇਵ ਨੇ ਜਿੱਥੇ ਪੈਰ ਰੱਖਿਆ ਉਹ ਥਾਂ ਪਵਿੱਤਰ ਹੋ ਗਈ ਉਹਨਾਂ ਦੇ ਚਰਨਾਂ ਨਾਲ। ਗੁਰਦੇਵ ਦੇ ਅੰਦਰ ਤੀਰਥ ਹੈ, ਸਿੱਖ ਨੇ ਆਪਣੇ ਅੰਦਰ ਤੀਰਥ ਬਣਾਉਣਾ ਤਾਂ ਕਿ ਜਮ ਦੂਤ ਨੇੜੇ ਨਾ ਆਵੇ। ਜਮ ਦੂਤਾਂ ਦਾ ਰਾਜਾ ਕਹਿ ਰਿਹਾ ਕਿਸੇ ਬੇਦੋਸ਼ੇ ਨੂੰ ਨਾ ਮਾਰਨਾ। ਬੇਦੋਸ਼ਾ ਕੌਣ ਹੈ? ਦੋਸ਼ ਤੋਂ ਰਹਿਤ, ਗੁਣਾ ਤੋਂ ਰਹਿਤ ਕੌਣ ਹੈ? ਬੰਦਾ ਤੇ ਦੋਸ਼ਾਂ ਨਾਲ ਭਰੇ, ਇਹ ਵੱਖਰੀ ਗੱਲ ਹੈ ਕਿ ਕਈ ਮਨੁੱਖ ਐਸੇ ਨੇ ਗੁਣਾ ਪ੍ਰਗਟ ਹੋ ਗਿਆ, ਪਤਾ ਲੱਗ ਗਿਆ, ਤੇ ਕਈਆਂ ਦਾ ਪਤਾ ਨਹੀਂ ਲੱਗਾ, ਉਹਨਾਂ ਲੁਕਾ ਕੇ ਰੱਖਿਆ, ਪਤਾ ਨਹੀਂ ਚੱਲਿਆ। ਪਰ ਗੁਣਾਹਾਂ ਤੋਂ ਪਾਕ ਹੋਣਾ, ਐਬਾਂ ਤੋਂ ਬਚਣਾ ਬਹੁਤ ਮੁਸ਼ਕਲ ਗੱਲ ਹੈ। ਦੋਸ਼ਾਂ ਨਾਲ ਤੇ ਮਨੁੱਖ ਭਰੇ ਹੈ। ਇੱਕ ਸੂਫੀ ਸੰਤ ਸੀ, ਉਹਨੇ ਵੇਖਿਆ ਕਿ ਇੱਕ ਬੰਦਾ ਦੂਸਰੇ ਦੀ ਨਿੰਦਿਆ ਕਰ ਰਿਹਾ, ਕਹਿ ਰਿਹਾ ਇਸ ਦੇ ਵਿੱਚ ਅਵਗਣ ਹੈ ਤੇ ਅਵਗਣ ਮੈਂ ਤੱਕਿਆ। ਹੱਸ ਕੇ ਕਹਿਣ ਲੱਗਾ, ਮਿੱਤਰਾ, ਕਿਆਮਤ ਵਾਲੇ ਦਿਨ ਕਦੀ ਤੂੰ ਹੀ ਇਹਦਾ ਗਵਾਹ ਹੋਵੇ ਨਾ, ਸਿਰਫ ਇਕੱਲਾ ਤੇ ਸਾਫ਼ ਹੀ ਬਰੀ ਹੈ। ਪਰਮਾਤਮਾ ਬੜਾ ਦਿਆਲ ਹੈ ਤੇ ਇੱਕ ਗੁਣਾ ਵੀ ਇਸ ਦਾ ਮੁਆਫਨਾ ਕਰੇਗਾ। ਕਹਿਣ ਲੱਗਾ, ਪਰ ਨਹੀਂ, ਗੱਲ ਹੋਰ ਹੈ। ਇੱਕ ਗੁਣਾ ਦਾ ਤੈਨੂੰ ਪਤਾ ਲੱਗਾ, ਜਿੱਥੇ ਇੱਕ ਹੋਵੇ ਉੱਥੇ ਸਾਰੇ ਹੀ ਹੁੰਦੇ। ਪ੍ਰਗਟ ਇੱਕ ਹੋਇਆ, ਅਵਗਣ ਇੱਕ ਦਾ ਪਤਾ ਲੱਗਾ। ਅਵਗਣਾ ਨਾਲ ਤੇ ਮਨੁੱਖ ਭਰਪੂਰ ਹੈ, ਅਵਗਣੀ ਭਰਿਆ ਸਰੀਰ ਹੈ। ਕਿਉਂ ਸੰਤੋ ਨਿਰਮਲ ਹੋਏ, ਇਹ ਸੰਤ ਜਾਣੋ ਇਹ ਸਰੀਰ ਕਿਵੇਂ ਨਿਰਮਲ ਹੋਵੇ? ਬੜਾ ਅਵਗਣ ਹੈ, ਸਭ ਤੋਂ ਵੱਡਾ ਅਵਗਣ ਹੈ ਹੰਕਾਰੀ ਹੋਣਾ। ਸਿਆਣੇ ਚਿੰਤਕਾਂ, ਸਿਆਣੇ ਖੋਜੀਆਂ ਨੇ ਇੱਕ ਵਕਤਵ ਦਿੱਤਾ ਹੈ, ਉਹ ਕਹਿੰਦੇ ਨੇ ਬੰਦਾ ਅੱਜ ਜਿੰਨਾ ਹੰਕਾਰੀ ਏ ਇੰਨਾ ਕਦੀ ਨਹੀਂ ਸੀ ਹੋਏ। ਰਾਵਣ ਨੂੰ ਬੜਾ ਹੰਕਾਰੀ ਕਹਿੰਦੇ ਆ, ਹਰਨਾਕਸ਼ ਨੂੰ ਹੰਕਾਰੀ ਕਹਿੰਦੇ ਆ, ਪਰ ਉਹ ਕਹਿੰਦੇ ਨੇ ਅੱਜ ਜ਼ਿਆਦਾ ਹੰਕਾਰ ਉਸ ਦਾ ਕਾਰਨ ਹੈ। ਕਿ ਜਿੰਨੀਆਂ ਵਿਗਿਆਨਕ ਉਪਲਬਧੀਆਂ ਅੱਜ ਹੋਈਆਂ ਨੇ, ਪ੍ਰਾਪਤੀਆਂ ਅੱਜ ਹੋਈਆਂ ਨੇ, ਕਦੀ ਨਹੀਂ ਸਨ ਹੋਈਆਂ। ਮਨੁੱਖ ਨੇ ਬਹੁਤ ਕੁਝ ਕਰ ਲਿਆ, ਕੁਦਰਤ ਦੇ ਬਹੁਤ ਰਾਜ਼ ਇਸਨੇ ਜਾਣ ਲਏ ਨੇ, ਇਸ ਵਾਸਤੇ ਹੰਕਾਰੀ ਹੋਏ। ਗੈਲੀਲੀਓ ਬਹੁਤ ਵੱਡਾ ਵਿਗਿਆਨਕ ਹੋਇਆ, ਉਸਨੇ ਜਦੋਂ ਪਹਿਲੀ ਵਾਰ ਇਹ ਗੱਲ ਕਹੀ ਨਾ ਕਿ ਧਰਤੀ ਜਿਹੜੀ ਹੈ ਸੂਰਜ ਦੇ ਆਲੇ ਦੁਆਲੇ ਘੁੰਮ ਰਹੀ ਹੈ, ਆਪ ਨੂੰ ਪਤਾ ਸਾਰੇ ਮੰਦਰਾਂ ਵਿੱਚ, ਧਾਰਮਿਕ ਸਥਾਨਾਂ ਵਿੱਚ ਉਸਦੀ ਵਿਰੋਧਤਾ ਹੋਈ ਸੀ ਔਰ ਕਿਹਾ ਗਿਆ ਸੀ ਇਸ ਬੰਦੇ ਨੂੰ ਫੜ ਕੇ ਫਾਂਸੀ ਤੇ ਲਟਕਾ ਦਿੱਤਾ ਜਾਏ। ਜਿਸ ਥਾਂ ਤੇ ਮਨੁੱਖ ਰਹਿੰਦਾ ਧਰਤੀ ਕਿਸੇ ਦੇ ਆਲੇ ਦੁਆਲੇ ਘੁੰਮੇਗੀ? ਉਸ ਵੇਲੇ ਇੱਕ ਮਹਾਨ ਵਿਦਵਾਨ ਨੇ ਸਾਰੀ ਮਨੁੱਖਤਾ ਤੇ ਵਿਅੰਗ ਕਰ ਦਿੱਤਾ, ਕਹਿਣ ਲੱਗੇ ਗਲਤ ਕਹਿ ਰਹੇ ਹੈ, ਜਿਸ ਥਾਂ ਤੇ ਮੈਂ ਰਹਿ ਰਿਹਾ ਉਹ ਧਰਤੀ ਕਿਸੇ ਦੇ ਆਲੇ ਦੁਆਲੇ ਘੁੰਮੇਗੀ ਨਹੀਂ, ਸੂਰਜ ਹੀ ਘੁੰਮਦਾ। ਪਤਾ ਲੱਗਿਆ ਨਹੀਂ ਸੂਰਜ ਨਹੀਂ ਘੁੰਮਦਾ, ਧਰਤੀ ਘੁੰਮਦੀ ਹੈ। ਹੰਕਾਰ ਨੂੰ ਬਹੁਤ ਵੱਡੀ ਚੋਟ ਲੱਗੀ। ਇੱਕ ਧਾਰਮਿਕ ਗ੍ਰੰਥ ਦਾ ਅਧਿਐਨ ਕਰਦਿਆਂ ਮੈਂ ਕਥਾ ਪੜ੍ਹੀ, ਕਹਿੰਦੇ ਨੇ ਇੱਕ ਮਹਾਂਪੁਰਖ ਬੰਦਗੀ ਕਰਦਾ ਰਿਹਾ ਤੇ ਨਾਲ ਮਨ ਚ ਇਹ ਗੁਮਾਨ ਆ ਗਿਆ ਮੈਂ ਬਹੁਤ ਕੁਛ ਕੀਤਾ, ਜਿਸ ਦਿਨ ਮੈਂ ਜਾਣਾ ਰੱਬ ਅੱਗੋਂ ਲੈਣ ਵਾਸਤੇ ਆਇਆ ਹੋਵੇਗਾ। ਕਹਿੰਦੇ ਨੇ ਮਰ ਗਿਆ ਤੇ ਪਹੁੰਚ ਗਿਆ ਪਰਮਾਤਮਾ ਦੇ ਦਰਵਾਜ਼ੇ ਤੱਕ, ਦਰਵਾਜ਼ਾ ਖਟਖਟਾਇਆ, ਅੰਦਰੋਂ ਕਿਸੇ ਨੇ ਝਾਕਿਆ ਤੇ ਇਹਦੀਆਂ ਅੱਖਾਂ ਮੁੰਦੀਆਂ ਗਈਆਂ। ਕਹਿਣ ਲੱਗਾ ਭਗਵਾਨ ਤੁਹਾਡੇ ਹਜ਼ਾਰ ਨੇਤਰ, ਇਹ ਮੇਰੇ ਕੋਲ ਰੌਸ਼ਨੀ, ਇਹ ਪ੍ਰਕਾਸ਼ ਤੱਕਿਆ ਨਹੀਂ ਜਾਂਦਾ, ਜਰਾ ਕਿਰਪਾ ਕਰੋ ਇਹ ਪ੍ਰਕਾਸ਼ ਘੱਟ ਕਰ ਲਓ। ਅੰਦਰੋਂ ਆਵਾਜ਼ ਆਈ ਭਗਵਾਨ ਨਹੀਂ ਮੈਂ ਤੇ ਦਰਬਾਨ, ਆਖੋ ਸਤਨਾਮ ਦਰਬਾਨ ਆ ਉਹਦਾ, ਦਰਬਾਨ ਦੀ ਤੇਰੇ ਕੋਲੋਂ ਤਾਪ ਨਹੀਂ ਝੱਲੀ ਗਈ, ਭਗਵਾਨ ਦੇ ਸਾਹਮਣੇ ਕਿਵੇਂ ਜਾਵੇਂਗਾ? ਕਹਿਣ ਲੱਗਾ ਮੈਂ ਆਇਆ ਭਗਵਾਨ ਨੂੰ ਮਿਲਣ ਲਈ, ਕਿੱਥੋਂ ਆਇਆ? ਪ੍ਰਿਥਵੀ ਤੋਂ। ਕਹਿਣ ਲੱਗਾ ਕਿੰਨੇ ਨੰਬਰ ਦੀ ਪ੍ਰਿਥਵੀ, ਕੋਈ ਗਿਣੀਆਂ ਹੀ ਨਹੀਂ ਜਾਂਦੀਆਂ, ਕਿੰਨੀਆਂ ਧਰਤੀਆਂ, ਕਿੱਥੋਂ ਆਇਆ ਤੂੰ? ਤੇਰੇ ਵਰਗੇ ਕੀੜੇ ਮਕੌੜੇ ਕਰੋੜਾਂ ਇੱਥੇ ਫਿਰਦੇ ਪਏ ਨੇ। ਮਨੁੱਖ ਦਾ ਹੰਕਾਰ ਚੂਰ ਚੂਰ ਹੋ ਜਾਣਾ ਚਾਹੀਦਾ ਇਹ ਗੱਲ ਸੁਣ ਕੇ, ਵਾਕਿਆ ਇੱਥੇ ਤੱਕੋ ਆਪਣੇ ਆਪ ਨੂੰ ਅਸੀਂ ਕੀ ਹਾਂ, ਜਿਸ ਪ੍ਰਿਥਵੀ ਤੇ ਰਹਿ ਰਹੇ ਹਾਂ ਇਸ ਜਿਹੀਆਂ ਕਿੰਨੀਆਂ ਪ੍ਰਿਥਵੀਆਂ ਨੇ, ਕਿੰਨੇ ਇੱਥੇ ਬ੍ਰਹਿਮੰਡ ਨੇ, ਕੋਈ ਗਿਣੇ ਨਹੀਂ ਜਾ ਸਕਦੇ, ਕੋਈ ਅੰਤ ਸ਼ੁਮਾਰ ਨਹੀਂ। ਸਾਹਿਬ ਜੀ ਤਾਂਹੀਓ ਕਹਿੰਦੇ ਨੇ ਨੰਕਾਰ ਤੇਰੀ ਕੁਦਰਤ ਦਾ ਪਾਰਾਵਾਰ ਨਹੀਂ, ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਪਾਣੇ, ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ। ਮਨੁੱਖ ਦਾ ਜੇਕਰ ਹੰਕਾਰ ਮਿਟ ਜਾਏ ਤੇ ਰੱਬ ਦਾ ਯਸ ਇਹਨੇ ਕਰ ਲਿਆ, ਹੰਕਾਰ ਕਾਇਮ ਰਹਿ ਗਿਆ ਤੇ ਯਸ ਕੋਈ ਨਹੀਂ ਹੋਇਆ। ਅੰਦਰ ਇੱਕ ਧੁਨੀ ਛਿੜੀ ਹੈ ਹਰ ਬੰਦੇ ਦੇ, ਹੈ ਜਾਂ ਤੇ ਤੂੰ ਤੂੰ ਦੀ ਧੁਨੀ ਹੋਵੇਗੀ ਜਾਂ ਮੈਂ ਦੀ ਹੋਵੇਗੀ, ਇੱਕ ਧੁਨੀ ਹਮੇਸ਼ਾ ਵੱਜਦੀ ਰਹਿੰਦੀ। ਉਹ ਸਾਡੀ ਸਿਮਰਤੀ ਚ ਆਵਾਜ਼ ਆਉਂਦੀ ਹੈ ਕਿ ਮੈਂ ਹਾਂ, ਮੈਂ ਹਾਂ, ਜੋ ਕਰਮ ਕਰਦਾ ਹਾਂ ਉਸ ਦੇ ਮਗਰ ਮੈਂ। ਜਦੋਂ ਕੋਈ ਮੈਂ ਨੂੰ ਮਾਰ ਲੈਂਦਾ ਫਿਰ ਉਹਨੂੰ ਜਮ ਨਹੀਂ ਮਾਰ ਸਕਦਾ। ਜੇ ਕੋਈ ਮੈਂ ਨੂੰ ਮਾਰ ਲਵੇ, ਨਾਮ ਜਪ ਕੇ ਇਸ ਮੈਂ ਨੂੰ ਮਾਰਨਾ, ਹਉਮੈ ਨੂੰ ਮਾਰਨਾ। ਸਾਹਿਬ ਜੀ ਕਹਿੰਦੇ ਨੇ ਤੂੰ ਰਣ ਜਿੱਤਿਆ ਤੇ ਕੀ ਜਿੱਤਿਆ, ਜੇ ਤੂੰ ਆਪਣਾ ਮਨ ਨਾ ਜਿੱਤਿਆ। ਮਨ ਨੂੰ ਜਿੱਤਣਾ ਸੀ, ਨਾ ਨਾ, ਰਣ ਤੇ ਸੀਜੀਐ ਆਤਮ ਜੀਤੈ ਕੋਏ। ਇੱਕ ਬੰਦਾ ਆਪ ਹਾਰਿਆ ਪਿਆ ਤੇ ਦੂਸਰੇ ਨੂੰ ਜਿੱਤ ਕੇ ਕੀ ਕਰੇਗਾ, ਜਿਹੜਾ ਆਪ ਹੀ ਗੁਲਾਮ ਹੈ। ਮਨ ਦਾ ਗੁਲਾਮ ਸਾਰੀ ਦੁਨੀਆਂ ਨੂੰ ਗੁਲਾਮ ਬਣਾ ਲੈ, ਆਪ ਤੇ ਗੁਲਾਮ ਹੈ। ਆਤਮ ਜੀਤੈ ਕੋਏ, ਕੋਈ ਆਪਣੇ ਆਪ ਨੂੰ ਜਿੱਤੇ। ਹਉਮੈ ਅਨਸਿਓ ਲਰ ਮਰੈ ਸੋ ਸੋ ਵਾਧੂ ਹੋਏ। ਬਹੁਤ ਸੂਰਮੇ ਹੋਏ ਨੇ ਕੁਛ ਤੇ ਐਸੇ ਜਿਹੜੇ ਇੱਕ ਹੱਥ ਨਾਲ ਤਲਵਾਰ ਚਲਾਉਂਦੇ ਸਨ, ਪਰ ਬੰਦੇ ਨੇ ਸੋਚਿਆ ਦੋਵਾਂ ਨਾਲ ਚਲਾਵਾਂ। ਦੋ ਦੋ ਤਲਵਾਰਾਂ ਚਲਾਉਂਦੇ ਵੀ ਕਈ ਸਿੰਘ ਮੈਂ ਆਪ ਵੇਖੇ ਨੇ, ਸ਼ਸਤਰਧਾਰੀ ਦੋ ਤਲਵਾਰਾਂ ਇਕੱਠੀਆਂ ਚਲਾ ਰਹੇ ਨੇ। ਸਾਹਿਬ ਕਹਿੰਦੇ ਨੇ ਸੋਭਾਤੂ ਉਸ ਨੂੰ ਕਹਿੰਦੇ ਨੇ ਜਿਹੜਾ ਦੋ ਤਲਵਾਰਾਂ ਇਕੱਠੀਆਂ ਹੀ ਚਲਾਵੇ। ਕਹਿੰਦੇ ਨੇ ਜਿਹੜਾ ਹਉਮੈ ਨਾਲ ਲੜ ਜਾਵੇ, ਦਵੈਤ ਨਾਲ ਲੜੇ, ਦੂਈ ਅੰਦਰੋਂ ਮਰ ਜਾਏ, ਹਉਮੈ ਮਰ ਜਾਏ, ਉਹ ਸੋਭਾਤੂ, ਉਹ ਹੈ ਦੋ ਤਲਵਾਰਾਂ ਚਲਾਉਣ ਵਾਲਾ ਸੂਰਮਾ। ਮਨੀ ਮਿਟਾਏ ਜੀਵਤ ਮਰੈ ਗੁਰਪੂਰੈ ਉਪਦੇਸ਼। ਜਿਉਂਦਾ ਹੀ ਕੋਈ ਮਰ ਜਾਵੇ ਇਹ ਤੇ ਅਭਿਆਸ ਕਰਨਾ ਪੈਂਦਾ, ਜੀਵਤ ਮਰਨ ਦਾ ਦਿਨ ਰਾਤ ਯਾਦ ਕਰਦਾ ਰਹੇ ਕਿ ਮੈਂ ਅੰਤ ਮਰ ਜਾਣ, ਮੌਤ ਅੱਖਾਂ ਦੇ ਸਾਹਮਣੇ ਆ ਜਾਏ, ਮੈਂ ਮਰਨਾ, ਜਿਉਂਦੇ ਨਹੀਂ ਰਹਿਣਾ। ਫੇਰ ਜੇ ਅੰਤ ਯਾਦ ਆ ਜਾਏ ਤੇ ਬੇਅੰਤ ਦਾ ਭਾਉ ਹਿਰਦੇ ਵਿੱਚ ਵਸ ਜਾਏਗਾ, ਮਨੁੱਖ ਅਪਰਾਧਾਂ ਤੋਂ ਬਚ ਸਕੇਗਾ। ਮਨੁਆ ਜੀਤੈ ਹਰ ਮਿਲੈ ਤੈ ਸੂਰਤਨ ਵੇਸ। ਅਸਲ ਸੂਰਮਿਆਂ ਵਾਲਾ ਵੇਸ, ਸੂਰਮਿਆਂ ਵਾਲੀ ਵਰਦੀ ਕਿਸ ਦੀ ਹੈ? ਜਿਸ ਨੇ ਆਪਣਾ ਮਨ ਜਿੱਤ ਲਿਆ ਤੇ ਹਰੀ ਨਾਲ ਮੇਲ ਹੋ ਗਿਆ, ਨਾ ਕੋ ਜਾਣੇ ਆਪਣੋ ਇੱਕ ਹੈ ਟੇਕ ਆਧਾਰ। ਗੁਰਮਤ ਕਹਿੰਦੀ ਹੈ ਕਿ ਇੱਕ ਗੁਰਜੇ ਆ ਜਾਵੇ ਤੇ ਨਿਸਤਾਰਾ, ਉਹ ਕਿਹੜਾ? ਇਹ ਤੇ ਸਮਝ ਕੇ ਮੈਂ ਸਾਰਿਆਂ ਦਾ, ਪਰ ਇਹ ਕਦੀ ਨਾ ਭੁੱਲ ਕੇ ਸਮਝ ਕੇ ਕੋਈ ਇੱਥੇ ਮੇਰਾ ਹੈ। ਇਸ ਗੁਰ ਨਾਲ ਜੀਵਨ ਬੜਾ ਸੁਧਰ ਸਕਦਾ। ਜਦੋਂ ਅਸੀਂ ਸਮਝਦੇ ਹਾਂ ਨਾ ਕੋਈ ਮੇਰਾ ਹੈ, ਕਿਸੇ ਨੇ ਫਤਿਹ ਗਜਾ ਦਿੱਤੀ ਤੇ ਸਾਡਾ ਅਧਿਕਾਰ ਬਣ ਗਿਆ, ਭਾਈ ਹੁਣ ਇਹ ਸਾਡਾ ਗੁਲਾਮ ਹੈ, ਕਾਬੂ ਆ ਗਿਆ ਬੰਦਾ, ਫਿਰ ਅਨੇਕਾਂ ਤਰ੍ਹਾਂ ਦੀਆਂ ਆਪਣੀਆਂ ਗੱਲਾਂ ਉਸ ਦੇ ਉੱਤੇ ਥੋਪਾਂਗੇ, ਫਿਰ ਹੰਕਾਰ ਵੱਧਦਾ ਜਾਏਗਾ। ਇਹ ਧਨ ਮੇਰਾ, ਇੰਨੇ ਮਿੱਤਰ ਮੇਰੇ ਨੇ, ਇੰਨੀ ਤਾਕਤ ਮੇਰੀ ਹੈ। ਸਾਹਿਬ ਕਹਿੰਦੇ ਨੇ ਸਮਝ ਲੈ ਕੇ ਤੇਰਾ ਕੋਈ ਵੀ ਨਹੀਂ, ਪਤਾ ਨਹੀਂ ਕੋਈ ਸਵੇਰੇ ਫਤਿਹ ਗਜਾਏਗਾ ਕਿ ਨਹੀਂ ਗਜਾਏਗਾ, ਕੀ ਭਰੋਸਾ। ਤੂੰ ਇਹ ਜ਼ਰੂਰ ਕਹਿ ਕਿ ਮੈਂ ਕਿਸੇ ਦਾ ਹਾਂ, ਜੇ ਤੂੰ ਤੇ ਹੋ ਸਕਣਾ ਨਾ, ਤੇਰੇ ਕੋਈ ਪੈਰੀ ਪਵੇ ਨਾ ਪਵੇ, ਤੂੰ ਤੇ ਪੈ ਸਕਣਾ। ਤੈਨੂੰ ਕੋਈ ਫਤਿਹ ਗਜਾਏ ਨਾ ਗਜਾਏ, ਤੂੰ ਆਪ ਤੇ ਗਜਾ ਸਕਣਾ ਫਤਿਹ। ਤੇਰੀ ਕੋਈ ਸੇਵਾ ਕਰੇ ਨਾ ਕਰੇ, ਤੂੰ ਤੇ ਕਰ ਸਕਣਾ, ਤੂੰ ਫਰਜ਼ ਨਿਭਾ, ਲੇਕਿਨ ਆਪ ਟੇਕ ਨਾ ਰੱਖ। ਕੋਈ ਪਤਾ ਨਹੀਂ, ਸੰਸਾਰ ਦਾ ਕੋਈ ਭਰੋਸਾ ਨਹੀਂ, ਤੂੰ ਆਪਣਾ ਬਣ ਕੇ ਰਹੋ ਸਭ ਦਾ। ਲੇਕਿਨ ਜਦੋਂ ਇਹ ਸਮਝੇਗਾ ਮੈਂ ਜਗਤ ਨੂੰ ਕਬਜ਼ੇ ਵਿੱਚ ਲੈਣਾ, ਹੰਕਾਰ ਉਸੇ ਵੇਲੇ ਜਵਾਨ ਹੋ ਜਾਏਗਾ, ਹੰਕਾਰ ਫਿਰ ਤੈਨੂੰ ਮਟਾਏਗਾ। ਸਭ ਨਾ ਕੋ ਜਾਣੇ ਆਪਣੋ ਇੱਕ ਹੈ ਟੇਕ ਆਧਾਰ, ਇੱਕ ਨੰਕਾਰ ਦੀ ਟੇਕ ਉਹ ਰੱਖਦਾ, ਹੋਰ ਕਿਸੇ ਦਾ ਆਸਰਾ ਨਹੀਂ। ਰਹਿਣ ਦਿਨ ਸਿਮਰਤ ਰਹੇ ਸੋ ਪ੍ਰਭ ਪੁਰਖ ਅਪਾਰ, ਦਿਨ ਰਾਤ ਉਸ ਪੁਰਖ ਨੂੰ ਸਰਵ ਵਿਆਪਕ ਨੂੰ ਸਿਮਰਦਾ ਜਿਸ ਦਾ ਅੰਤ ਪਾਰਾ ਵਾਰ ਨਹੀਂ। ਰੇਨ ਸਗਲਿਆ ਮਨ ਕਰੇ ਇਹੋ ਕਰਮ ਕਮਾਏ, ਆਪਣੇ ਮਨ ਨੂੰ ਸਾਰਿਆਂ ਦੀ ਚਰਨ ਧੂੜ ਬਣਾ ਦਿੰਦਾ, ਮਿਟਣਾ ਬੜਾ ਮੁਸ਼ਕਲ ਹੈ। ਮਨੁੱਖ ਚਾਹੁੰਦਾ ਕਿਸੇ ਢੰਗ ਨਾਲ ਬਚਿਆ ਰਹਾਂ, ਹੰਕਾਰ ਹੋਰ ਪ੍ਰਬਲ ਹੋ ਜਾਏ, ਮਿਟਣਾ ਨਹੀਂ ਚਾਹੁੰਦਾ। ਬੜੀਆਂ ਕਥਾ ਕਹਾਣੀਆਂ ਅਸੀਂ ਜੋੜੀਆਂ ਨੇ ਜਿਸ ਨਾਲ ਅਸੀਂ ਉੱਤਮ ਸਿੱਧ ਹੋ ਸਕੀ, ਮੇਰਾ ਦੇਸ਼ ਉੱਤਮ ਸਿੱਧ ਹੋ ਸਕੇ, ਮੇਰਾ ਧਰਮ ਵੱਡਾ ਸਿੱਧ ਹੋ ਸਕੇ, ਮੇਰਾ ਖਾਨਦਾਨ ਵੱਡਾ ਸਿੱਧ ਹੋ ਸਕੇ, ਐਸਾ ਢੰਗ ਸੋਚਿਆ। ਹੁਣ ਇੱਕ ਕਥਾ, ਮਨੁੱਖ ਜਿਹੜਾ 84 ਦਾ ਸਰਦਾਰ ਹੈ, ਸਭ ਤੋਂ ਉੱਤਮ ਹੈ। ਹੁਣ ਬਾਕੀ ਜਾਨਵਰਾਂ ਕੋਲੋਂ ਪੁੱਛ ਲਿਆ ਕਿ ਤੁਹਾਡਾ ਕੀ ਖਿਆਲ ਹੈ ਸਾਡੇ ਬਾਰੇ, ਆਖੋ ਸਤਨਾਮ ਸ਼੍ਰੀ ਵਾਹ। ਇੱਕ ਸਾਧੂ ਸੁੱਤਾ ਪਿਆ ਸੀ ਤੇ ਸੁਪਨਾ ਆਇਆ, ਘਬਰਾ ਕੇ ਜਾਗਿਆ, ਆਪਣੇ ਮੁਰਸ਼ਦ ਨੂੰ ਕਹਿਣ ਲੱਗਾ ਜੀ ਹੱਦ ਹੋ ਗਈ। ਡਾਰਵਿਨ ਦੀ ਗੱਲ ਪੜੀ ਸੀ ਕਿ ਬੰਦਾ ਜਿਹੜਾ ਹੈ ਬਾਂਦਰ ਤੋਂ ਅੱਗੇ ਵਧਿਆ, ਬਾਂਦਰ ਤੋਂ ਵਿਕਾਸ ਹੋਇਆ। ਉਹ ਕਹਿੰਦਾ ਰਾਤੀ ਬਾਂਦਰ ਨੇ ਇੱਕ ਗੱਲ ਆਖੀ, ਮੈਂ ਸੁਣ ਕੇ ਹੈਰਾਨ ਹੋ ਗਿਆ। ਕਹਿਣ ਲੱਗਾ ਕੀ ਆਖੇ ਹੈ? ਉਹ ਕਹਿੰਦਾ ਨਹੀਂ ਉੱਤਮ ਨਹੀਂ, ਮੇਰੇ ਤੋਂ ਥੱਲੇ ਡਿੱਗ ਪਿਆ ਕਿਉਂਕਿ ਮੇਰੇ ਵਾਂਗੂ ਛਾਲਾਂ ਨਹੀਂ ਮਾਰ ਸਕਦਾ। ਆਖੋ ਸਤਨਾਮ, ਜਿਵੇਂ ਮੈਂ ਕੁੱਦ ਸਕਣਾ ਇਸ ਤਰ੍ਹਾਂ ਇਹ ਨਹੀਂ ਕੁੱਦ ਸਕਦਾ। ਗੁਰੂ ਨਾਨਕ ਦੇਵ ਇੱਕ ਦਿਨ ਤੁਰੇ ਜਾ ਰਹੇ ਨੇ, ਭਾਈ ਮਰਦਾਨਾ ਜੀ ਵੇਖ ਕੇ ਕਹਿੰਦੇ ਨੇ ਦਾਤਾ ਜੀ ਆ ਗਧਿਆਂ ਦੀ ਵੀ ਕੋਈ ਜੂਨ ਹੈ, ਵੇਖੋ ਸਾਰੀ ਉਮਰ ਇਹਨਾਂ ਭਾਰ ਢੋਣਾ। ਸਾਹਿਬ ਕਹਿੰਦੇ ਨੇ ਸ਼ਾਇਦ ਇਹ ਕਹਿੰਦੇ ਹੁਣ ਬੰਦਿਆਂ ਦੀ ਵੀ ਕੋਈ ਜੂਨ ਹੈ। ਮਰਦਾਨਿਆ ਤੈਨੂੰ ਅਸਲ ਗਧੇ ਵਿਖਾਵਾਂ, ਹੰਕਾਰ ਨਹੀਂ ਕਰਨਾ ਚਾਹੀਦਾ। ਕਹਿਣ ਲੱਗੇ ਅਸਲ ਗਧੇ ਪਾਤਸ਼ਾਹ ਨਕਲੀ ਨੇ। ਕਹਿਣ ਲੱਗੇ ਨਕਲੀ ਨੇ, ਅਸਲ ਕਿਹੜੇ ਨੇ? ਕਹਿਣ ਲੱਗੇ ਅਸਲ ਉਹ ਨੇ, ਸੁਣ, ਇੱਕ ਨਾ ਨਾਦ ਨਾ ਬੇਦ ਨਾ ਗੀ, ਰਸ ਰਸ ਕਸ ਨਾ ਜਾਨੰਤ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਜਿਨ੍ਹਾਂ ਬੰਦਿਆਂ ਵਿੱਚ ਗੁਣ ਵੀ ਕੋਈ ਨਹੀਂ ਤੇ ਹੰਕਾਰ ਨਾਲ ਭਰੇ ਪਏ ਨੇ, ਕੋਈ ਗੁਣ ਨਹੀਂ ਵਿੱਚ ਹੰਕਾਰੀ ਨੇ, ਅਸਲ ਗਧੇ ਉਹ ਮਨੁੱਖ ਨਹੀਂ। ਭਾਈ ਗੁਰਦਾਸ ਸਾਹਿਬ ਜੀ ਇੱਕ ਚੇਤਾਵਨੀ ਦਿੰਦੇ ਨੇ, ਕਹਿੰਦੇ ਨੇ ਪਸ਼ੂ ਦੀ ਦੇਹ ਵਿੱਚ ਤੇ ਮਨੁੱਖ ਦੀ ਦੇਹ ਵਿੱਚ ਅੰਤਰ ਕੀ ਹੈ? ਜੇ ਉਹ ਫਰਕ ਨਾ ਹੋਵੇ ਤੇ ਬੰਦਾ ਮਤ ਗੁਮਾਨ ਕਰੇ ਕਿ ਮੈਂ ਪਸ਼ੂਆਂ ਨਾਲੋਂ ਉੱਚਾ, ਕੋਈ ਨਹੀਂ ਉੱਚਾ। ਕਹਿੰਦੇ ਨੇ ਪਸ਼ੂਆਂ ਨਾਲੋਂ ਫਿਰ ਨੀਵਾਂ। ਉੱਚਾ ਹੈ ਤੇ ਕਿਵੇਂ ਹੈ? ਕਿਹੜਾ ਕੰਮ ਸੀ ਜੋ ਪਸ਼ੂ ਨਹੀਂ ਕਰ ਸਕਦਾ ਤੇ ਇਸਨੇ ਕੀਤਾ? ਪਸ਼ੂਆ ਮਾਨਕ ਦੇ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਕੋ ਬਵੇਕ ਅਬਵੇਕ ਹੈ। ਪਸ਼ੂ ਦੀ ਦੇਹ ਵਿੱਚ ਤੇ ਮਨੁੱਖ ਦੀ ਦੇਹ ਵਿੱਚ ਅੰਤਰ ਇਹ ਹੈ ਕਿ ਪਸ਼ੂ ਨੂੰ ਨਾ ਸ਼ਬਦ ਦਾ ਪਤਾ ਹੈ ਨਾ ਸੁਰਤ ਦਾ ਮਨੁੱਖ ਨੂੰ ਪਤਾ ਹੈ। ਤੇ ਮਨੁੱਖਾ ਦੇਹ ਵਿੱਚ ਆ ਕੇ ਵੀ ਜਿਹਨੂੰ ਪਤਾ ਹੀ ਨਹੀਂ ਲੱਗਾ ਸ਼ਬਦ ਕੀ ਹੈ, ਸੁਰਤ ਕੀ ਹੈ, ਕਹਿੰਦੇ ਨੇ ਪਸ਼ੂ ਨਾਲੋਂ ਵੀ ਨੀਵਾਂ ਡਿੱਗ ਪਿਆ। ਫਿਰ ਉਹ ਆਖੇ ਮੈਂ 84 ਦਾ ਸਰਦਾਰ ਹਾਂ ਕਿਵੇਂ? ਫਿਰ ਉਹ ਆਖੀ ਜਾਏ ਮੈਂ ਪਸ਼ੂਆਂ ਨਾਲੋਂ ਉੱਤਮ ਹਾਂ? ਬਿਲਕੁਲ ਨਹੀਂ। ਪਸ਼ੂਆ ਮਾਨਖ ਦੇ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਕੋ ਬਵੇਕ ਅਬਵੇਕ ਹੈ। ਪਸ਼ੂ ਹਰੇ ਆਇਓ ਕਹਿਓ, ਸੁਣਿਓ ਅਨ ਸੁਣਿਓ ਕਰੇ, ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ। ਕਹਿੰਦੇ ਨੇ ਪਸ਼ੂ ਨੂੰ ਕੋਈ ਆਖਦਾ ਤੇ ਉਹ ਸੁਣਦਾ ਨਹੀਂ। ਇੱਕ ਬੰਦੇ ਨੇ ਆਵਾਜ਼ ਦਿੱਤੀ ਹੈ ਤੁਰੀ ਜਾਂਦੀ ਭੈਂਸ ਨੂੰ ਤੇ ਨਹੀਂ ਸੁਣਿਆ, ਤੇ ਜੇ ਬੰਦੇ ਨੂੰ ਵੀ ਗੁਰੂ ਆਵਾਜ਼ ਮਾਰੇ ਕਿ ਮੰਦੇ ਪਾਸੇ ਨਾ ਜਾਈ ਤਾਂ ਵੀ ਇਹ ਵੀ ਨਾ ਸੁਣੇ ਤੇ ਫਰਕ ਕੀ ਹੋਇਆ? ਪਸ਼ੂ ਵੀ ਨਹੀਂ ਸੁਣਦਾ, ਬੰਦਾ ਵੀ ਨਹੀਂ ਸੁਣਦਾ, ਕੀ ਅੰਤਰ ਹੋਇਆ? ਪਸ਼ੂ ਹਰਿਆਇਓ ਦਾ ਅਰਥ ਹੈ ਮੋੜ, ਅਮੋੜ ਪਸ਼ੂ ਵੀ ਨਹੀਂ ਸੁਣਦਾ, ਪਸ਼ੂ ਹਰਿਆਇਓ ਕਹਿਓ ਸੁਣਿਓ ਐਨ ਸੁਣਿਓ ਕਰੇ। ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ, ਮਨੁੱਖ ਉਪਦੇਸ਼ ਸੁਣਦਾ। ਹੁਣ ਬੰਦੇ ਨੂੰ ਕਿਹਾ ਗਿਆ ਗੁਰੂ ਆਵਾਜ਼ਾਂ ਮਾਰਦਾ ਚੋਰੀ ਨਾ ਕਰ, ਇਹ ਫਿਰ ਵੀ ਤੁਰਿਆ ਜਾ ਰਿਹਾ। ਉਹ ਕਹਿੰਦੇ ਨੇ ਕਿਸੇ ਨਾਲ ਧੋਖਾ ਨਾ ਕਰ, ਫਿਰ ਵੀ ਹੋ ਰਿਹਾ। ਕਿਸੇ ਬਦੋਸ਼ੇ ਨੂੰ ਨਾ ਮਾਰ, ਫਿਰ ਵੀ ਮਾਰੀ ਜਾ ਰਿਹਾ। ਤੇ ਜਿਹੜਾ ਗੁਰੂ ਦੀ ਵੀ ਕੋਈ ਨਹੀਂ ਸੁਣਦਾ, ਕੀ ਫਰਕ ਹੋਇਆ? ਕਿਵੇਂ ਇਹ ਉੱਤਮ ਹੋਇਆ? ਪਸ਼ੂਆ ਸ਼ਬਦਹੀਨ ਜਿਹਵਾ ਨਾ ਬੋਲ ਸਕੈ, ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਇਸ ਪੰਕਤੀ ਵੱਲ ਉਚੇਚਾ ਧਿਆਨ ਦੇਣਾ ਆਪਣੇ। ਕੋਈ ਪਸ਼ੂ ਮੈਂ ਨਹੀਂ ਆਖਦਾ ਵੇਖਿਆ ਸਤਨਾਮ ਸ਼੍ਰੀ ਵਾਹਿਗੁਰੂ, ਕੋਈ ਪਸ਼ੂ ਨਹੀਂ ਵੇਖਿਆ ਕਿ ਸ਼ਬਦ ਪੜਦਾ ਹੋਵੇ। ਤੇ ਜੇ ਬੰਦਾ ਵੀ ਐਸਾ ਹੋਵੇ ਉਹ ਵੀ ਨਾ ਪੜੇ, ਪਸ਼ੂ ਵੀ ਨਾ ਪੜੇ, ਬੰਦਾ ਵੀ ਨਾ ਪੜੇ। ਪਸ਼ੂ ਵੀ ਨਹੀਂ ਅਰਦਾਸ ਕਰਦਾ, ਬੰਦਾ ਵੀ ਨਾ ਕਰੇ। ਪਸ਼ੂ ਨਹੀਂ ਸਤਸੰਗਤ ਵਿੱਚ ਬਹਿੰਦਾ, ਬੰਦਾ ਵੀ ਨਾ ਬਵੇ, ਤੇ ਅੰਤਰ ਕੀ ਹੋਇਆ? ਕੀ ਫਰਕ ਪੈ ਗਿਆ? ਉਹ ਕਹਿੰਦੇ ਨੇ ਸ਼ਬਦ ਸੁਰਤ ਸੁਣ ਸਮਝ ਬੋਲੇ ਬਵੇ ਕੀ, ਨਾ ਤਰ ਅਚੇਤ ਪਸ਼ੂ ਪ੍ਰੇਤ ਹੂੰ ਮੈਂ ਏਕ ਹੈ। ਸ਼ਬਦ ਸੁਰਤ ਨੂੰ ਸਮਝ ਕੇ ਬਵੇਕ ਨਾਲ ਬੋਲੇ, ਵਿਚਾਰ ਨਾਲ ਬੋਲੇ, ਨਹੀਂ ਤੇ ਦੋਵਾਂ ਦੇ ਵਿੱਚ ਕੋਈ ਅੰਤਰ ਨਹੀਂ। ਹਰ ਜਸ ਗਾਉਣ ਦਾ ਭਾਵ ਕੀ ਹੈ ਕਿ ਪਸ਼ੂਆਂ ਨਾਲੋਂ ਮਨੁੱਖ ਦੁਨੀਆਂ ਨੂੰ ਕੁਝ ਜ਼ਿਆਦਾ ਦੇ ਕੇ ਜਾਏ, ਇਨਸਾਨ ਹੈ। ਇੱਕ ਗਾਂ ਨੇ ਦੁੱਧ ਦਿੱਤਾ, ਹੋਰ ਜਾਨਵਰਾਂ ਦੀਆਂ ਜੁੱਤੀਆਂ ਦੀਆਂ ਤੁਸੀਂ ਚਮੜਿਆਂ ਦੀਆਂ ਜੁੱਤੀਆਂ ਪਾ ਰਹੇ, ਜਾਨਵਰ ਕਿੰਨਾ ਭਲਾ ਕਰ ਰਹੇ। ਰੁੱਖ ਨੇ ਥੋੜਾ ਜਿਹਾ ਪਾਣੀ ਲਿਆ ਜ਼ਮੀਨ ਵਿੱਚੋਂ, ਉਸ ਨੇ ਸੰਸਾਰ ਦਾ ਕਿੰਨਾ ਭਲਾ ਕੀਤਾ। ਪਰ ਬੰਦੇ ਤੂੰ ਪਰਮਾਤਮਾ ਦੀ ਦਿੱਤੀ ਹਵਾ ਮਾਣੀ, ਉਸ ਦੀ ਦਿੱਤੀ ਧਰਤੀ ਤੇਰੇ ਆ, ਉਸ ਦੇ ਦਿੱਤੇ ਹੋਏ ਅਨੇਕਾਂ ਪਦਾਰਥ ਲੈ ਸੰਸਾਰ ਨੂੰ ਦਿੱਤਾ ਕੀ? ਜੇ ਤੇ ਰੁੱਖ ਆਪ ਫਲ ਜਾਏ ਤੇ ਦੂਸਰੇ ਨੂੰ ਕੁਛ ਦੇਵੇਗਾ, ਮਨੁੱਖ ਵੀ ਆਪ ਫਲ ਜਾਏ ਤੇ ਦੂਸਰੇ ਨੂੰ ਕੁਛ ਦੇਵੇਗਾ, ਫਲ ਕੀ ਲੱਗਣਾ ਇਸ ਨੂੰ? ਫਲ ਲੱਗਣਾ ਸ਼ੁਭ ਗੁਣਾਂ ਦਾ, ਪਵੇਗਾ ਹਰੀ ਦੇ ਨਾਮ ਸਿਮਰਨ ਨਾਲ। ਅੱਜ ਜਿਸ ਸ਼ਬਦ ਦੀ ਅਸੀਂ ਵਿਚਾਰ ਕਰ ਰਹੇ ਹਾਂ, ਸਾਰ ਅੰਸ਼ ਇਹ ਹੈ ਕਿ ਹੇ ਮਨੁੱਖ, ਜੇ ਤੂੰ ਕਿਸੇ ਨੂੰ ਕੁਛ ਦੇਣਾ ਤੇ ਪਹਿਲੋਂ ਤੇਰੇ ਕੋਲ ਕੁਛ ਚਾਹੀਦਾ। ਗਏ ਪ੍ਰਾਣੀ ਵਾਸਤੇ ਜੇ ਮੈਂ ਅਰਦਾਸ ਕਰਨੀ ਹੈ, ਹੇ ਪ੍ਰਮਾਤਮਾ ਇਸ ਤੇ ਮਿਹਰ ਕਰ, ਇਹਨੂੰ ਚਰਨਾਂ ਵਿੱਚ ਨਿਵਾਸ ਦੇ, ਤੇ ਪਹਿਲੋਂ ਮੇਰੇ ਪੱਲੇ ਵੀ ਕੁਛ ਚਾਹੀਦਾ, ਆਪ ਨੂੰ ਪਤਾ ਹੋਵੇ। ਜਦੋਂ ਕਿਸੇ ਦੀ ਸਿਫਾਰਿਸ਼ ਕਰਨ ਵਾਸਤੇ ਜਾਈਏ ਨਾ, ਜਿਸ ਪਾਸ ਜਾਣਾ ਉਹਦੇ ਨਾਲ ਕੋਈ ਤਾਲਮੇਲ ਚਾਹੀਦਾ, ਉਸ ਉੱਤੇ ਕੋਈ ਪ੍ਰਭਾਵ ਚਾਹੀਦਾ, ਇੰਨਾ ਚਾਹੀਦਾ ਕਿ ਗਏ ਨੂੰ ਉੱਠ ਕੇ ਉਹ ਆਖੇ ਜੀ ਆਏ ਨੂੰ, ਗਿਆ ਨੂੰ ਆਖੇ ਆਓ ਸੇਵਾ ਦੱਸੋ ਕਿਸ ਵਾਸਤੇ ਆਏ ਹੋ। ਤੇ ਜਦੋਂ ਅਸੀਂ ਕਿਸੇ ਅੱਗੇ ਅਰਦਾਸ ਕਰਨੀ ਏ, ਸਾਡਾ ਗੁਰੂ ਨਾਲ ਨਾਤਾ ਚਾਹੀਦਾ। ਗੁਰੂ ਨੂੰ ਅਸੀਂ ਕਹਿ ਸਕੀਏ ਪਾਤਸ਼ਾਹ ਅਸੀਂ ਤੇਰੇ ਆ, ਤੇਰੇ ਚਰਨਾਂ ਵਿੱਚ ਆਏ ਆ ਕਿ ਇਸ ਜੀਵ ਨੂੰ ਬਖਸ਼ ਲੈਣਾ, ਇਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ। ਇੱਕ ਬੇਨਤੀ ਕਰਕੇ ਸਮਾਪਤ ਕਰਾਂ। ਘਾਟਾਂ ਸਾਨੂੰ ਬਹੁਤ ਨੇ, ਪਰ ਗੁਰੂ ਵੀ ਸਾਡਾ ਬੜਾ ਦਿਆਲ ਹੈ, ਬੜੀ ਮਿਹਰ ਕਰਦਾ, ਭੰਡਾਰੇ ਉਹਦੇ ਭਰੇ ਨੇ। ਇਕਾਗਰਤਾ ਬਖਸ਼ਣੀ ਜਰਾ ਆਪ ਨੇ। ਗੁਰਦੇਵ ਦੀ ਹਜ਼ੂਰੀ ਚ 52 ਕਵੀ ਹੋਏ ਨੇ। ਕਵੀ ਦਾ ਤਖੱਲਸ ਸੀ ਹੀਰ, ਸ਼ਾਇਦ ਆਪਣੇ ਸੁਣਿਆ ਹੋਵੇ ਕਿ ਨਾ, ਸਾਰੇ ਨਾਂ ਵੀ ਨਹੀਂ ਯਾਦ ਆਉਂਦੇ। ਇਹ ਆਇਆ ਬੜਾ ਕੰਗਾਲ ਸੀ ਵਿਚਾਰਾ, ਕਵਿਤਾ ਤੇ ਬੜੀ ਅੱਛੀ ਲਿਖਦਾ ਸੀ, ਲੇਕਿਨ ਧਨ ਕਰਕੇ ਬੜਾ ਕੰਗਾਲ ਸੀ। ਆਇਆ ਤੇ ਕਵਿਤਾ ਪੜਨ ਲੱਗਾ, ਸਟੇਜ ਤੇ ਖਲੋਤਾ ਤੇ ਜਿਵੇਂ ਕੋਈ ਗਤਕਾ ਖੇਡਣ ਵਾਲਾ ਪੈਂਤੜਾ ਬੰਨਦਾ, ਇੰਜ ਪੈਂਤੜਾ ਬੰਨ ਲਿਆ ਇਹਨੇ। ਕਹਿਣ ਲੱਗਾ ਪਾਤਸ਼ਾਹ ਇਸ ਦੁਸ਼ਟ ਨੂੰ ਮੇਰੇ ਮਗਰੋਂ ਲਾਓ, ਮੇਰਾ ਪਿੱਛਾ ਨਹੀਂ ਛੱਡਦਾ, ਜਿੱਥੇ ਜਾਣਾ ਨਾਲ ਹੀ ਨਾਲ ਹੈ। ਸਾਹਿਬ ਕਹਿੰਦੇ ਨੇ ਕੌਣ ਹੈ? ਕਹਿਣ ਲੱਗਾ ਸਾਹਮਣੇ ਖਲੋਤਾ ਹੈ ਪਾਤਸ਼ਾਹ। ਕਹਿਣ ਲੱਗੇ ਕੌਣ ਹੈ ਦੱਸ ਤੇ ਸਹੀ। ਕਹਿਣ ਲੱਗੇ ਦੁਸ਼ਟ ਐਸਾ ਮੈਂ ਮੱਥਾ ਟੇਕਾਂ ਤਾਂ ਨਹੀਂ ਟੇਕਣ ਦਿੰਦਾ, ਗੱਲ ਤੁਹਾਡੇ ਨਾਲ ਕਰਨੀ ਚਾਹਾਂ ਤਾਂ ਵਿੱਚ ਆ ਕੇ ਖਲੋ ਜਾਂਦਾ, ਇਹ ਏਡਾ ਨਲਾਜਾ ਦਿਨ ਰਾਤ ਮੈਨੂੰ ਸਾੜਦਾ ਰਹਿੰਦਾ, ਕਿਉਂ ਨਹੀਂ ਮੇਰੇ ਮਗਰੋਂ ਲਾਉਂਦੇ? ਪਾਤਸ਼ਾਹ ਕਹਿੰਦੇ ਨੇ ਕੌਣ ਹੈ? ਕਹਿਣ ਲੱਗਾ ਜੀ ਦਲਿੱਦਰ। ਆਖੋ ਸਤਨਾਮ, ਇਹ ਦਲਿੱਦਰ ਨੂੰ ਮੇਰੇ ਪਿੱਛੋਂ ਲਾਓ। ਕਵਿਤਾ ਉਹਨੇ ਪੜ੍ਹੀ, ਕਹਿਣ ਲੱਗਾ ਦਰਸ਼ਨ ਕਰਨੋ ਰੋਕਦਾ ਏ, ਮੱਥਾ ਟੇਕਾਂ ਟੋਕਦਾ ਏ, ਕਰਨ ਨਾ ਦਿੰਦਾ ਗੱਲ ਜੋਧੇ ਬਲਬੀਰ ਨਾਲ, ਬੜਾ ਏ ਵੈੜਾ ਝੂਠਾ ਨਾਲ ਰਹਿੰਦਾ ਦਿਨੇ ਰਾਤ, ਬੜਾ ਏ ਨਲੱਜ ਮੈਨੂੰ ਸਾੜੇ ਤੱਤੇ ਨੀਰ ਨਾਲ, ਹੁਣ ਮੈਨੂੰ ਅੱਜ ਕਹਿ ਦਿੱਤਾ ਸੁਣ ਓਏ ਦਲਿੱਦਰ, ਤੇਰਾ ਅੰਤ ਸਮਾਂ ਨੇੜੇ ਆਇਆ, ਮੱਥਾ ਟੇਕ ਦੌੜ, ਜ਼ਿੱਦ ਕਰੀ ਨਾ ਤੂੰ ਹੀਰ ਨਾਲ, ਨਹੀਂ ਤੇ ਗੋਬਿੰਦ ਸਿੰਘ ਬੜਾ ਔਖਾ ਕਰੂ ਤੈਨੂੰ, ਚੀਰ ਲੀਰ ਕਰੂ ਮਾਰ ਦਾਨਾ ਨਾ ਵਾਲੇ ਤੀਰ ਨਾਲ, ਪਾਤਸ਼ਾਹ ਦਾਨ ਦਾ ਇੱਕ ਤੀਰ ਮਾਰ ਦਿਓ ਦਲਿੱਦਰ ਮਰ ਜਾਏ। ਸਾਹਿਬ ਬੜੇ ਹੱਸੇ, ਕਹਿਣ ਲੱਗੇ ਬੜੇ ਸੁੰਦਰ ਢੰਗ ਨਾਲ ਆਖੇ ਆ, ਕਹਿਣ ਲੱਗੇ ਭਾਈ ਮੋਹਰਾਂ ਨਾਲੇ ਦਾ ਦਾਮਨ ਭਰ ਦਿਓ। ਕਹਿਣ ਲੱਗਾ ਮੋਹਰਾਂ ਨਾਲ ਹੀ ਨਹੀਂ, ਪਹਿਲੋਂ ਨਾਮ ਨਾਲ ਦਾਮਨ ਭਰ ਦਿਓ। ਆਖੋ ਸਤਨਾਮ, ਮੈਂ ਅੰਦਰੋਂ ਵੀ ਅਮੀਰ ਹੋ ਜਾ ਤੇ ਬਾਹਰੋਂ ਵੀ ਅਮੀਰ ਹੋ ਜਾਵਾਂ। ਗੁਰੂ ਜਦੋਂ ਪ੍ਰੇਮ ਦਾ ਤੀਰ ਮਾਰਦਾ ਨਾ, ਫਿਰ ਸਿੱਖ ਪ੍ਰੇਮ ਨਾਲ ਭਰ ਜਾਂਦਾ, ਹਿਰਦਾ ਨਾਮ ਨਾਲ ਭਰਿਆ ਹੁੰਦਾ, ਘਰ ਫਿਰ ਧਨ ਨਾਲ ਭਰਿਆ ਹੁੰਦਾ। ਮੈਂ ਸਮਝਦਾ ਸਿੱਖ ਦਾ ਜੀਵਨ ਸੰਪੂਰਨ ਤਾਂ ਏ, ਘਰ ਵਿੱਚ ਧਨ ਰੁਲਦਾ ਫਿਰੇ, ਹਿਰਦਾ ਨਾਮ ਨਾਲ ਭਰਪੂਰ ਹੋਵੇ, ਧਨ ਵੀ ਹੋਵੇ ਧਰਮ ਵੀ ਹੋਵੇ। ਵਾਹਿਗੁਰੂ ਬਖਸ਼ਿਸ਼ ਕਰੇ, ਸਾਨੂੰ ਇਹ ਦਾਤ ਬਖਸ਼ੇ, ਫਿਰ ਧਨ ਪਾ ਕੇ ਕੀ ਕਰੀਏ। ਰੇਨ ਸਗਲਿਆ ਮਨ ਕਰੇ ਇਹੋ ਕਰਮ ਕਮਾਏ, ਸਾਰਿਆਂ ਦੀ ਚਰਨ ਧੂੜ ਹੋ ਕੇ ਰਹੇ ਇਹੋ ਜੇ ਕਰਮ ਕਰੇ। ਹੁਕਮੇ ਬੂਝੇ ਸਦਾ ਸੁਖ, ਨਾਨਕ ਲਿਖਿਆ ਪਾਏ। ਹੁਕਮ ਨੂੰ ਬੂਝੇ ਤੇ ਸਦਾ ਲਈ ਸੁਖ ਪ੍ਰਾਪਤ ਹੁੰਦਾ, ਇਹ ਸਮਝੋ ਤੁਰੋਂ ਲਿਖਿਆ ਹੋਇਆ ਲੇਖ ਉਗੜ ਪਿਆ। ਮੈਂ ਇੱਥੇ ਖਿਮਾ ਦਾ ਜਾਚਕ ਹਾਂ, ਭੁੱਲਾਂ ਚੁੱਕਾਂ ਮੁਆਫ। ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੋਈ ਸੁਣਿਆ ਹੋਵੇ ਜ਼ਰੂਰ ਹਿਰਦੇ ਚ ਧਾਰਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ I am your child. Kahe na khandes khandas augan mera, why don't you forgive my sins? The first the verse starts from sut aparad karat hai jete as how many mistakes even the child makes. How many mistakes? Janani cheet na rakhas tete, the mother does not that puts in the heart, does not think of, does not even care for that. Even the child makes so many mistakes. So same way, oh Lord, why don't you forgive my mistakes? And jayat krop kare kar dhaya, ਤਾਂ ਵੀ ਚੀਤ ਨਾ ਕਸਮਾਇਆ। ਹਾਓ ਐਂਗਰੀ ਦ ਚਾਈਲਡ ਸਮਟਮ ਬੀ, ਤਾਂ ਵੀ ਚੀਤ ਨਾ ਕਸਮਾਇਆ, ਈਵਨ ਦੈਨ ਦ ਮਦਰ ਡਜ਼ ਨਾਟ ਕੇਅਰ ਫਾਰ ਦੈਟ। ਚਿੰਤ ਭਵਨ ਮਨ ਰਹੇ ਹਮਾਰਾ, ਐਂਡ ਆਵਰ ਮਾਇੰਡ ਆਲਵੇਜ ਟੇਕਸ ਇਨ ਟੂ ਕੰਸੀਡਰੇਸ਼ਨ, ਨਾਮ ਬਿਨਾਂ ਕੈਸੇ ਉਤਰ ਸਪਾਰਾ, how can I be liberated without meditation in the name? In the last verse, Kabir Sahib tells, Deho Bimal Mat Sada Sarira, please give pure sense in our mind. Sahaj Sahaj Gunrave Kabira, so that Kabir has to meditate into your name slowly and slowly, nicely. This is the Shabbat. Just nicely. Shabbat. Tum date thakur prit palak, naik khasm hamare, nimak nimak tum hi prit palo, ham barak tumre dhare. And the main tuk which Rahao always in Kirtan, the main tuk, Rahao, tuk of Rahao, with Rahao word written there, that is the main emphasis always given on that. And that is a gist of the Shabad, where the Rahao comes. Preceding that, the verse is, that is generally, that is the gist of the Shabad. Now in this, the gist of Shabad is, Jeva ek kavan gun kahiye. My tongue is only one, your

ਨਵੀਂ ਸਦੀ ਦੇ ਆਗਮਨ ਦੀ ਪੂਰਵ ਸੰਧਿਆ ਤੇ ਸੁਪਰ ਕੈਸਟਸ ਇੰਡਸਟਰੀਜ਼ ਵੱਲੋਂ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਿਆਂ ਦੁਆਰਾ ਗਾਇਨ ਸ਼ਬਦਾਂ ਦੀ ਇਹ ਕੈਸਟ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਦੇ ਸ਼ਬਦਾਂ ਦਾ ਆਨੰਦ ਪ੍ਰਾਪਤ ਕਰੋਗੇ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਸ਼ਬਦਾਂ ਦਾ ਇਹ ਪ੍ਰਕਾਸ਼ ਸਾਡੇ ਹਿਰਦਿਆਂ ਨੂੰ ਆਨੰਦਿਤ ਕਰੇ ਅਤੇ ਨਵਾਂ ਸਾਲ ਸਾਡੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜਿਆਂ ਭਰਾ ਹੋਵੇ ਅਤੇ ਅਸੀਂ ਉਸ ਅਕਾਲ ਪੁਰਖ ਦਾ ਹਰ ਪਲ ਸ਼ੁਕਰਾਨਾ ਕਰਦਿਆਂ ਆਪਣੇ ਜੀਵਨ ਨੂੰ ਸਫਲ

ਆਮ ਗੁਣ ਬਾਹਰ ਇੱਕ ਗੁਣ ਨਾਇ ਅੰਮ੍ਰਿਤ ਛਾ ਵਿਕੇ ਵਿਕ ਖਾਏ।

Why do you?

ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਸੁਧ ਬੁੱਧੀ ਦੀ ਐਸੇ ਮਹਾਨ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇਂ ਨਾ ਮੋਹੀ ਦੇਖ ਮੈਂ ਤਾਂ ਆਪਣਾ ਆਪ ਹੀ ਭੁੱਲ ਗਈ ਹਾਂ। ਦਰਸ਼ਨ ਸੁਪਨੇ ਉਹ ਵੀ ਹੋਈ ਕਹੋ ਕੀ ਨਾਇਣ ਚ ਉੱਤਮ ਸਖੀ ਮਧਵ ਨੂੰ ਕਹਿੰਦੀ ਤੈਨੇ ਮੈਨੂੰ ਸੁਪਨੇ ਚ ਰਾਤੀ ਸਾਈ ਮਿਲੇ। ਮੱਧਮ ਸਖੀ ਕਹਿੰਦੀ ਫਿਰ ਕਹੋ ਕੀ ਨਾ ਅੰਚਲਾ, ਉਸਦਾ ਅੰਚਲ ਕਿਉਂ ਨਾ ਪਕੜ ਲਿਆ। ਸੁਪਨੇ ਉਹ ਵੀ ਭਈ ਕਹੋ ਕੀ ਨਾ ਅੰਚਲਾ, ਉਸਦਾ ਦਾਮਨ ਕਿਉਂ ਨਾ ਪਕੜ, ਉਹਨੂੰ ਜਾਣ ਕਿਉਂ ਦਿੱਤਾ। ਉੱਤਮ ਸਖੀ ਰੋ ਕੇ ਕਹਿੰਦੀ ਹੈ ਕੀ ਕਰਾਂ, ਸੁੰਦਰ ਪੁਰਖ ਵਿਰਾਜਤ ਉਹ ਇਤਨਾ ਸੁੰਦਰ ਸੀ, ਇਤਨੇ ਜਲਾਲ ਵਾਲਾ ਸੀ, ਸੁੰਦਰ ਪੁਰਖ ਵਿਰਾਜਤ ਪੇਖ ਮਨ ਪੰਛ ਦਾ ਮੈਨੂੰ ਆਪਣੇ ਆਪ ਦੀ ਸੁਣੀ ਜਿਸ ਵੇਲੇ

ਕਿਸੇ ਵੇਲੇ ਮਨ ਡੋਲਦਾ ਹੈ ਤਾਂ ਆਸਰਾ ਇਹ ਹੀ

ਉਪਕਾਰਿਤ ਦੋ ਹੀ ਵਸਤੂਆਂ ਹਨ, ਸੇਵਾ ਤੇ ਸਿਮਰ। ਸੇਵਾ ਨਾਲ ਮਨ ਵਿਚ ਨਿਮਰਤਾ ਆਉਂਦੀ, ਨਿਮਰਤਾ ਵਾਲੇ ਮਨ ਵਿਚ ਸਿਮਰਨ ਟਿਕ ਕੰਗਾਰਾਮ ਰਾਤ ਦਿਨ ਭਾਂਡੇ ਮਾਂਜਦਾ 6 ਮਹੀਨੇ। ਅੱਜ ਨਾਲੇ ਭਾਂਡੇ ਮਾਂਜੀ ਜਾਂਦਾ, ਨਾਲੇ ਆਪਣੇ ਮਨ ਨੂੰ ਪਿਆ ਸਮਝਾਉਂਦੇ। ਫਿਰ ਆਸਾ ਜੀ ਦੀ ਨਾਲ ਦੇ ਕੀਰਤਨ ਦਾ ਭੋਗ ਪਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਵਾਨ ਚ ਉੱਠ ਕੇ ਸਿੱਧੇ ਲੰਗਰ ਚ ਆ ਤੇ ਗੰਗਾ ਰਾਮ ਦੇ ਕੋਲ ਆ ਕੇ ਖੜੋ ਗਏ। ਗੰਗਾ ਰਾਮ ਕੀ ਪਿਆ ਕਰਦੇ? ਗੰਗਾ ਰਾਮ ਜੋ ਸਿਰ ਚੁੱਕੇ ਕੀ ਤੱਕਿਆ, ਜਿਸ ਮੂਰਤ ਦਾ ਧਿਆਨ ਪਿਆ ਕਰਦਾ ਸਾਂ, ਮੂਰਤ ਤੋਂ ਸੂਰਤ ਬਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਾਹਮਣੇ ਖੜੋ ਗਏ। ਉੱਠ ਕੇ ਗੰਗਾ ਰਾਮ ਹੱਥ ਤਾਂ ਸਵਾਹ ਨਾਲ ਲਿਬੜੇ ਹੋਏ ਸਨ, ਪਰ ਆਪਣਾ ਸਿਰ ਗੁਰੂ ਦੇ ਚਰਨਾਂ ਤੇ ਰੋ ਰੋ ਕੇ ਚਰਨਾਂ ਰੁੱਤ ਹੋ ਗਿਆ। ਗੰਗਾ ਰਾਮ ਕੀ ਕਰਦਾ ਹੈ? ਪਾਤਸ਼ਾਹ ਤੇਰੇ ਸਿੱਖਾਂ ਦੇ ਜੂਠੇ ਭਾਂਡੇ ਕਿੰਨਾ ਚਿਰ ਹੋ ਗਿਆ ਹੈ? 6 ਮਹੀਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮੁਸਕਰਾਉਂਦਾ ਹੈ, ਗੰਗਾ ਰਾਮ ਤੇਰੀ ਸੇਵਾ ਸਫਲ ਹੋਈ, ਮੰਗ ਕੀ ਮੰਗ? ਗੁਰੂ ਘਰ ਦੀ ਸੇਵਾ ਜੋ ਵੀ ਕਰਦਾ ਹੈ ਉਹ ਸਫਲ, ਗੁਰ ਕੀ ਸੇਵਾ ਸਫਲ। ਧੰਨ ਮਨ ਧੰਨ ਮਨ ਜੋ ਵੀ ਕਰਦਾ, ਜਿਤਨੀ ਵੀ ਕਰਦਾ ਹੈ ਕੋਈ ਗੁਰਮੁਖ ਮਾਈ ਪਾਈ, ਉਹਦਾ ਫਲ ਜ਼ਰੂਰ। ਕਰ ਸੇਵਾ ਤੇ ਖਾ ਮੇਵਾ, ਕਰ ਮਜ਼ੂਰੀ ਤੇ ਖਾ ਚੂਰੀ। ਗੰਗਾ ਰਾਮਾ ਮੰਗ ਤੇਰੀ ਸੇਵਾ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ। ਪਾਤਸ਼ਾਹ ਫਿਰ ਜੋ ਮੰਗਾ ਦੇ ਦਿਓਗੇ? ਹਜ਼ੂਰ ਕਹਿਣ ਲੱਗੇ, ਇਹ ਗੁਰੂ ਨਾਨਕ ਦਾ ਦਰ ਹੈ, ਹਿੰਦੂ ਮੁਸਲਮਾਨ ਕੁੱਲ ਦਾ ਸੰਗ ਹੈ, ਜੋ ਮੰਗੀ। ਗੰਗਾ ਰਾਮ ਹੱਥ ਜੋੜ ਕੇ ਕਿਹਾ, ਪਾਤਸ਼ਾਹ ਜੇ ਮੇਰੇ ਉੱਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦੇ। ਹਜ਼ੂਰ ਮੁਸਕਰਾਤਾ, ਕਹਿਣ ਲੱਗੇ, ਗੰਗਾ ਰਾਮ ਅੱਗੇ ਵਰਗਾ ਬਣਾਈਏ ਕਿ ਉਸ ਤੋਂ ਵੀ ਵੱਡਾ ਬਣਾ ਦੇਈਏ? ਇਹ ਤੇਰੀ ਕਿਰਪਾ। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਫਿਰ ਦਿੱਲੀ ਚਲਾ, ਗੁਰੂ ਤੇ ਭਰੋਸਾ ਰੱਖੀ, ਗੁਰੂ ਨੂੰ ਛਾ ਸਮਝੀ, ਤੂੰ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਗਿਆ। ਗੰਗਾ ਰਾਮ ਦਿੱਲੀ ਆ, ਕੁਛ ਦਿਨ ਫਿਰਦਾ ਰਿਹਾ, ਕੋਈ ਕਾਰੋਬਾਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੱਕ ਦਿਨ ਮਨ ਬੜਾ ਉਦਾਸ ਹੈ, ਅਰਦਾਸ ਕੀਤੀ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਤਾਂ ਵਚਨ ਕੀਤਾ ਸੀ ਵੀ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਜਾਏਗਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਿਆ। ਉਹ ਝੱਟ ਕੀਜੇ ਪਾਤਸ਼ਾਹ ਹਿਰਦੇ ਤੇ ਆ ਕੇ ਬਹਿ ਗਏ। ਗੰਗਾ ਰਾਮ ਘਾਬਰਦਾ ਕਿਉਂ? ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਲੈ ਕੇ ਬੈਠੇ ਹਨ, ਤੂੰ ਵੀ ਕੋਠੀ ਲੈ ਲੈ ਉੱਥੇ ਕਿਰਾਏ। ਵੱਡੇ ਵੱਡੇ ਸੇਠ ਕਾਰੋਬਾਰ ਬਿਜਨਸ ਕਰਨ ਵਾਲੇ ਜਿੱਥੇ ਮੁਨੀਰ ਵਹੀਆਂ ਲੈ ਕੇ ਬੈਠੇ, ਉਹ ਗੰਗਾ ਰਾਮ ਨੇ ਵੀ ਉੱਥੇ ਕਿਰਾਏ ਤੇ ਕੋਠੀ ਲੈ। ਪਰ ਕੁਛ ਹੋਰ ਕੋਲ ਹੋਵੇ ਤਾਂ ਬਿਜਨਸ ਕਰੇ, ਸਾਰਾ ਦਿਨ ਬੈਠਾ ਰਹਿੰਦਾ। ਪਰ ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਏ, ਇਹਦੇ ਕੋਲ ਲੱਖ ਮੋਹਰ ਸੀ ਤੇ ਲਾਹੌਰ ਦੀ ਇਹਨੇ ਉਂਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ, ਕਹਿਣ ਲੱਗਾ ਵੀ ਲੱਖ ਮੋਹਰ ਦੀ ਉਂਡੀ ਲਾਹੌਰ ਦੀ ਕਰਨੀ ਹੈ, ਕਰ ਦਿਓ। ਸਾਰੇ ਜਿਤਨੇ ਇੱਥੇ ਸੇਠ ਸਨ ਸਾਰਿਆਂ ਨੇ ਸਿਰ ਫੇਰੇ, ਸਾਡੇ ਕੋਲ ਇਤਨੀ ਮਾਇਆ ਨਹੀਂ। ਪਠਾਨ ਕਹਿਣ ਲੱਗਾ, ਫਿਰ ਐਵੇਂ ਗੱਡੀਆਂ ਲਾ ਕੇ ਬੈਠੇ?
ਐਵੇਂ ਆਪਣਾ ਠਾਠ ਬਣਾਏ, ਬੜੇ ਸ਼ਰਮਿੰਦੇ ਹੋਏ। ਪਰ ਸੋਚਿਆ ਅਸੀਂ ਤਾਂ ਸ਼ਰਮਿੰਦੇ ਹੋਏ ਹਾਂ, ਪਰ ਉਹ ਜਿਹੜਾ ਸਾਹਮਣੇ ਕੰਗਾਲ ਜਿਹਾ ਆਦਮੀ ਸਾਡੇ ਮੁਕਾਬਲੇ ਚ ਕੋਠੀ ਲੈ ਕੇ ਬੈਠਾ, ਉਹਦੇ ਕੋਲ ਕੋਲ ਤਾਂ ਲੱਖ ਪੈਂਦੀ ਨਹੀਂ ਹੈ। ਇਹ ਖਿਆਲ ਹੀ ਆਇਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਹੀ ਰਾਖੀ ਹਿੰਦੇ ਤੇ ਚੰਗਾ ਰਾਮ ਕਿਉਂ ਕੰਮ ਕਰਦਾ, ਤੂੰ ਸਾਡੇ ਨਾਲ ਵੀ ਉਂਡੀ ਕਰਦੇ ਆਖੋ ਸਾਰੇ ਆਖੋ ਸਾਰੇ ਆਪ ਪਾਤਾਂ ਵਾਲਿਓ।

ਉਹ ਭਾਗਾਂ ਵਾਲਾ ਹੈ ਜਿਸ ਦੀ ਰਸਨਾ ਵਾਹਿਗੁਰੂ ਦਾ ਹੈ। ਹਰ ਸਮੇਂ ਕਰੀ ਕੀ ਪਤਾ ਕਿਸ ਵੇਲੇ ਦਾ ਜਪਿਆ ਆ ਵਾਹਿਗੁਰੂ ਸਾਡੇ ਹਿਰਦੇ ਤੇ ਵਾਚਿਆ ਹੋਇਆ। ਗੰਗਾਰਾਮ ਤੂੰ ਸਾਡੇ ਨਾਲ ਦੀ ਉਡੀ ਕਰ ਦੇ। ਗੰਗਾਰਾਮ ਹੌਸਲਾ ਕੀ ਲੱਖ ਮੋਰ ਗਿਣ ਕੇ ਲੈ ਲਈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਜੀ ਲਾਹੌਰ ਦੀ ਹੁੰਡੀ ਕਰ ਪਠਾਨ ਤੁਰ ਪਏ ਆ। ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸ੍ਰੀ ਗੋਬਿੰਦਵਾਲ ਸਾਹਿਬ ਤੋਂ ਚੱਲੇ ਤੇ ਲਾਹੌਰ ਆ ਗਏ। ਲਾਹੌਰ ਦੇ ਦਰਵਾਜ਼ੇ ਦੇ ਕੋਲ ਆ ਪਹੁੰਚੇ। ਇਧਰੋਂ ਪਠਾਨ ਦਰਵਾਜ਼ੇ ਦੇ ਉੱਧਰ ਪ੍ਰਵੇਸ਼ ਕਰਦਾ ਹੈ, ਅੱਗੇ ਸਾਹਿਬ ਜੀ ਮਿਲੇ ਤੇ ਕਹਿਣ ਲੱਗੇ ਉਹ ਖਾਨ ਕਿੱਥੋਂ ਆਇਆ? ਦਿੱਲੀ ਤੂੰ? ਆਖੋ ਸ੍ਰੀ ਵਾਹਿਗੁਰੂ। ਪਠਾਨ ਬੜਾ ਹੈਰਾਨ, ਇਹਨੂੰ ਕਿਸ ਤਰ੍ਹਾਂ ਪਤਾ ਲੱਗੇ? ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਰ ਦੀ ਹੁੰਡੀ ਵੀ ਹੈ। ਪਠਾਨ ਹੋਰ ਬੜਾ ਅਚਰਜ ਹੋਏ, ਇਨਸਾਨ ਹੈ ਕਿ ਕੋਈ ਜਾਦੂ ਹੈ? ਹਜ਼ੂਰ ਕਹਿਣ ਲੱਗੇ ਅਮਰਦਾਸ ਦੇ ਨਾਂ ਦੀ ਹੈ ਨਾ ਹੁੰਦੀ, ਉਹ ਅਸੀਂ ਆਵਾਂ। ਅੱਗੇ ਅੱਗੇ ਹਜ਼ੂਰ ਚੱਲ ਪਏ, ਪਿੱਛੇ ਪਿੱਛੇ ਪਠਾਨ। ਸਾਹਿਬ ਜੀ ਸਜੀ ਹੋਈ ਦੁਕਾਨ ਦੇ ਉੱਤੇ ਪਹੁੰਚੇ, ਲੈ ਵੀ ਪਠਾਨ ਬੈਠ ਗਿਆ, ਲੱਖ ਮੋਰ ਗਿਣ ਕੇ ਦੇ ਦਿੱਤੀ ਆ ਖੁਦ ਸੀ ਮੋਰ ਲੈ ਕੇ। ਜਿਸਰੀ ਪਠਾਨ ਖੁੱਲਿਆ, ਚਾਰ ਕਦਮ ਹੀ ਗਿਆ ਸੀ, ਖਿਆਲ ਆਇਆ ਮਨ ਇਹੋ ਜਿਹੇ ਆਦਮੀ ਅਜੇ ਤੱਕ ਕਦੇ ਨਹੀਂ ਦੇਖਿਆ। ਪਰ ਇਹ ਇਨਸਾਨ ਨਹੀਂ, ਕੋਈ ਫਰਿਸ਼ਤਾ ਜਾਪਦਾ ਜਿਹਦੇ ਮਸਤਕ ਤੇ ਬੜਾ ਦੂਰ ਸੀ, ਉਹਦੇ ਬਚਣਾ ਚ ਬੜਾ ਆਨੰਦ ਸੀ। ਚਲੋ ਇੱਕ ਵਾਰੀ ਫਿਰ ਉਹਦੇ ਦਰਸ਼ਨ ਕਰ। ਪਠਾਨ ਮੁੜ ਕੇ ਜਿਸ ਵੇਲੇ ਵਾਪਸ ਆਇਆ, ਇਹਦੀ ਹੈਰਾਨੀ ਦੀ ਹੱਦ ਨਹੀਂ ਰਹੀ, ਨਾ ਉਹ ਦੁਕਾਨ ਹੈ ਨਾ ਦੁਕਾਨਦਾਰ ਹੈ, ਖੁਸ਼ ਨਹੀਂ ਆਪਣੇ ਸਿਰਫ ਕੀ ਆਪੇ ਰੱਖੇ ਆਪੇ ਨਾਮ ਜਪਾਵੇ। ਜੇ ਜੇ ਕਾਜ ਕੀਰਤ ਸੇਵਕ ਕੀ ਤਾਂ ਤਾਂ ਉਠਤਾਵੇ ਸੇਵਕ ਕੋ ਨਿਕਟੀ ਹੋਵੇ ਦਿਖਾ ਨਿਕਟੀ ਵੀ ਦਿਖਾਉਂਦਾ ਜੀ ਅਸੀਂ ਨਿਕਟ ਸਮਝੀਏ ਗੱਲ ਕੀ ਗੱਲ ਨਿਕਲੋ ਉਸਦਾ ਹੈ। ਪਰ ਜੇ ਸਮਝੀਏ ਦੁਕਾਨ ਪ੍ਰਣਾਲੀ ਦੇ ਆਦਿਮ ਸਰੂਪੇ ਸਦਾ ਅੰਗ ਸੰਜੈ ਅਭੰਗਨ ਬਣੇ। ਲਖਮੋਰ ਗੰਗਾਰਾਮ ਕੋਲ ਆ ਗਈ, ਬਿਜਨਸਮੈਨ ਤੋਂ ਅੱਗੇ ਬੜਾ ਸੀ, ਜੋ ਬਿਜਨਸ ਕੀਤਾ ਅੱਗੇ ਨਾਲੋਂ ਵੀ ਅਮੀਰ ਬਣ ਗਏ। ਸਾਰੀ ਦਿੱਲੀ ਵਿੱਚ ਸੇਠ ਗੰਗਾਰਾਮ ਫਰਮਾਂ ਚੱਲ ਰਹੀਆਂ ਹਨ, ਨੌਕਰ ਚਾਕਰ ਕਾਰੋਬਾਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਹਾਜ਼ਾਂ ਤੇ ਮਾਲ ਪਿਆ ਜਾਂਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਚ ਇੱਕ ਦਿਨ ਇੱਕ ਬ੍ਰਾਹਮਣ ਮੱਥੇ ਤੇ ਤਿਲਕ ਲੱਗਾ ਹੋਇਆ, ਬੇਨਤੀ ਕੀਤੀ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ। ਹਜ਼ੂਰ ਕਹਿਣ ਲੱਗੇ ਕਿਉਂ ਬਾਈ ਕੀ ਚੱਲਦਾ? ਰੋ ਪਿਆ ਕਹਿਣ ਲੱਗਾ ਪਾਤਸ਼ਾਹ ਘਰ ਵਿੱਚ ਕੰਨਿਆ ਨੌਜਵਾਨ ਹੋ ਗਈ ਤੇ ਚਾਹੁੰਦਾ ਵੀ ਇਹ ਭਾਰਾ ਸਿਰ ਤੋਂ ਲੈ ਲਿਆ, ਪਰ ਕੋਲ ਸਮਰੱਥਾ ਨਹੀਂ ਹੈ। ਮਾਇਆ ਇਸ ਚਿੰਤਾ ਵਿੱਚ ਰਾਤ ਦਿਨ ਬੀਤੀ। ਸੱਚਮੁੱਚ ਜਿਹਨਾਂ ਘਰਾਂ ਚ ਬੱਚੀਆਂ ਨੌਜਵਾਨ ਹੋ ਜਾਂਦੀਆਂ, ਮਾਤਾ ਪਿਤਾ ਨੂੰ ਫਿਰ ਫਿਕਰ ਪਾਤਸ਼ਾਹ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ, ਬਰਾਬਰ ਦੀ ਡਗੌਰੀ। ਅਜੋ ਕਹਿਣ ਲੱਗੇ ਕਿੰਨੀ ਕਮਾਇਆ ਨਾਲ ਸਰ ਜਾਏਗਾ? ਬ੍ਰਾਹਮਣ ਕਹਿਣ ਲੱਗਾ ਮਹਾਰਾਜ ਜੇ 200-300 ਰੁਪਈਆ ਦੇ ਦਿਓ ਤਾਂ ਗਰੀਬੀ ਦਾ ਵੇਲਾ ਕਾਰਜ ਕਰਦੇ ਹਾਂ, ਬੱਚੀ ਦੇ ਹੱਥ ਪੀੜੇ ਕਰਦੇ ਹਾਂਗਾ, ਫਲ ਪੂਰਾ ਹੋ ਜਾਏ। ਅਜੋ ਕਹਿਣ ਲੱਗੇ ਜੇ ਥੋੜੀ ਜਿਹੀ ਹਿੰਮਤ ਕਰ ਲਵੇ ਤਾਂ ਤੈਨੂੰ 500 ਰੁਪਈਆ ਮਿਲ ਸਕ। ਮਹਾਰਾਜ ਉਹ ਕਿੱਦਾਂ? ਅਜੋ ਕਹਿਣਗੇ ਸਾਡਾ ਗੁਮਾਸਤਾ ਰਹਿੰਦਾ ਦਿੱਲੀ ਗੰਗਾਰਾਮ, ਮੁੰਡੀ ਲਿਖਦੇ ਨੇ, ਉੱਥੇ ਚਲਾ ਜਾ 500। ਕਹਿਣ ਲੱਗਾ 7 ਵਜੇ ਸਾਹਿਬਾਂ ਨੇ ਮੁੰਡੀ ਲਿਖੀ,
ਬ੍ਰਾਹਮਣ ਲੈ ਕੇ ਦਿੱਲੀ ਪਹੁੰਚ ਗਏ। ਉਸਦਾ ਪਛਾਣਦਾ ਸੇਠ ਗੰਗਾ ਰਾਮ ਦੇ ਘਰ ਪਹੁੰਚੇ। ਅੱਗੇ ਉਸੇ ਤਰ੍ਹਾਂ ਦਰਬਾਨ ਖੜੋਤਾ ਹੈ, ਅੰਦਰ ਜਾਣ ਲੱਗਾ, ਦਰਬਾਨ ਨੇ ਕਿਹਾ ਪਿੱਛੇ ਹਟ, ਤੂੰ ਕੌਣ ਹੈ, ਕਿੱਥੋਂ ਆਇਆ ਹੈ? ਇਹਨੇ ਕਿਹਾ ਮੈਂ ਗੋਇੰਦਵਾਲ ਸਾਹਿਬ ਤੋਂ ਆਇਆ। ਗੰਗਾ ਰਾਮ ਨੂੰ ਮਿਲਣਾ ਕੰਮ ਕੀ ਹੈ? ਇਹਨੇ ਕਿਹਾ ਮੇਰੇ ਕੋਲ ਹੁੰਡੀ ਹੈ। ਸ਼ਕਲ ਵਾਲ ਵੇਖ ਕੇ ਦਰਬਾਨ ਨੇ ਬੜੀ ਨਫ਼ਰਤ ਕੀਤੀ, ਕਿੱਥੇ ਹੁੰਡੀ ਦਿਖਾਈ? ਦਰਬਾਨ ਕਹਿਣ ਲੱਗਾ ਫਿਰ ਠਹਿਰ ਜਾ, ਪਹਿਲੇ ਸੇਠ ਤੂੰ ਇਜਾਜ਼ਤ ਲੈ ਗਏ। ਗੰਗਾ ਰਾਮ ਬਾਹਰ ਖੜੋਤੇ, ਦਰਬਾਨ ਅੰਦਰ ਚਲਾ ਗਿਆ। ਅੱਗੇ ਗੰਗਾ ਰਾਮ ਬੜੇ ਠਾਠ ਵਿਚ ਗੱਦੇ ਲਗਾ ਕੇ ਬੈਠਾ ਹੈ, ਨੌਕਰ ਚਾਕਰ ਇੱਕ ਪਾਸੇ, ਮੁਰੀਬ ਵਹੀਆਂ ਲੈ ਕੇ ਬੈਠੇ। ਦਰਬਾਰ ਨੇ ਕਿਹਾ ਸੇਠ ਜੀ ਇੱਕ ਆਦਮੀ ਆਇਆ, ਉਹਦੇ ਕੋਲ ਹੁੰਡੀ ਹੈ, ਤੁਹਾਨੂੰ ਮਿਲਣਾ ਚਾਹੁੰਦਾ। ਗੰਗਾ ਰਾਮ ਨੇ ਕਿਹਾ ਭੇਜ ਦਿਓ। ਅੰਦਰ ਚਲਾ ਗਿਆ ਬ੍ਰਾਹਮਣ, ਆਵੇ ਕਿਸ ਤਰ੍ਹਾਂ ਹੈ? ਗੰਗਾ ਰਾਮ ਮੇਰੇ ਕੋਲ ਹੁੰਡੀ, ਕਿਹਦੀ ਹੁੰਡੀ ਹੈ? ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੁੰਡੀ ਭੇਜੀ। ਸੋਚਣ ਲੱਗੇ, ਸਿਰ ਨੂੰ ਖੁਰਕਣ ਲੱਗੇ, ਕਹਿਣ ਲੱਗਾ ਕਿਹੜਾ ਅਮਰਦਾਸ? ਆਖੋ ਸ੍ਰੀ ਵਾਹਿਗੁਰੂ, ਕਿਹੜਾ ਅਮਰਦਾਸ? ਬ੍ਰਾਹਮਣ ਨੇ ਕਿਹਾ ਅਮਰਦਾਸ ਨਹੀਂ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਹਾਂ ਹਾਂ ਉਹ ਬੁੱਢਾ ਅਮਰਦਾਸ, ਆਖੋ ਸ੍ਰੀ ਵਾਹਿਗੁਰੂ। ਬ੍ਰਾਹਮਣ ਨੂੰ ਬੜਾ ਗੁੱਸਾ ਆ ਗਿਆ, ਗੰਗਾ ਰਾਮ ਅੱਜ ਗੁਰੂ ਨੂੰ ਬੁੱਢਾ ਪਿਆ ਕਹਿੰਦਾ, ਜਿਸ ਨੇ ਤੇਰੀ ਪੱਤ ਰੱਖੀ ਅੱਜ ਇਹ ਕੀ ਵਚਨ ਕਰ ਲਏ? ਗੰਗਾ ਰਾਮ ਤੇ ਗੁਰੂ ਨੇ ਹੁੰਡੀ ਭੇਜ ਦਿੱਤੀ ਹੈ? ਹਾਂ। ਉਹ ਗੰਗਾ ਰਾਮ ਨੇ ਮੁਨੀਮਾ ਵੱਲ ਇਸ਼ਾਰਾ ਕੀਤਾ, ਵੇਖੋ ਭਾਈ ਕੋਈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸਾਡੇ ਨਾਲ ਲੈਣ ਦੇਣ ਹੈ? ਹੋਈਆਂ ਨੇ ਮੁਨੀਮਾ ਨੇ ਸਾਰੀਆਂ ਵਹੀਆਂ ਫਰੋਲੀਆਂ ਸ਼ੁਰੂ ਕਰ ਦਿੱਤੀਆਂ, ਬੜੀਆਂ ਬੜੀਆਂ ਵਹੀਆਂ ਸਨ, ਫਾਈਲਾਂ ਸਨ, ਫਰੋਲ ਕੇ ਆਖਿਰਕਾਰ ਸਿਰ ਫੇਰਿਆ ਤੇ ਕਿਹਾ ਸੇਠ ਅਮਰਦਾਸ ਦਾ ਕੋਈ ਖਾਤਾ ਨਹੀਂ। ਫਿਰ ਉਹ ਵਹੀਆਂ ਕਾਹਦੀਆਂ ਜਿਹਦੇ ਚ ਅਮਰਦਾਸ ਦਾ ਖਾਤਾ ਨਹੀਂ? ਆਖੋ ਜਿਸ ਫਾਈਲ ਦੇ ਅੰਦਰ ਕਾਰੋਬਾਰ ਚ ਗੁਰੂ ਦਾ ਖਾਤਾ ਨਹੀਂ, ਉਹ ਤੋਂ ਅਧੂਰਾ ਕਾਰੋਬਾਰ। ਇਨਸਾਨ ਅਧੂਰਾ ਹੈ ਉਹਦੇ ਕਾਰੀ ਵੀ, ਗੁਰੂ ਪੂਰਾ ਹੈ ਉਹਦੀ ਬਖਸ਼ਿਸ਼। ਫਿਰ ਘਰ ਬੈਸੋ, ਹਰਜਨ ਪਿਆਰੇ ਸਤਿਗੁਰ ਤੁਮਰੇ। ਬੜੀ ਆਕੜ ਨਾਲ ਗੰਗੇ ਰੱਖਿਆ, ਦੇਖੋ ਜੀ ਕੈਸੇ ਲੋਕ, ਨਾ ਕੋਈ ਲੈਣ ਹੈ ਨਾ ਕੋਈ ਦੇਣ, ਤੇ ਐਵੇਂ ਹੁੰਡੀ ਭੇਜ ਦਿੱਤੀ। ਬ੍ਰਾਹਮਣ ਨੇ ਕਿਹਾ ਗੰਗਾ ਰਾਮ ਗੁਰੂ ਨੂੰ ਭੁੱਲ ਗਿਆ, ਮਾਇਆ ਦਾ ਪਰਦਾ ਤੇਰੀ ਮੱਤ ਤੇ ਆ ਗਿਆ, ਦਾਤ ਪਿਆਰੀ ਵਿਸਰਿਆ ਦਾਤਾਰਾ, ਮੈਂ ਤੈਨੂੰ ਇਹਨਾਂ ਅੱਖਾਂ ਨਾਲ ਵੇਖਿਆ ਕਿ ਤੂੰ ਗੁਰੂ ਦੇ ਲੰਗਰ ਜੂਠੇ ਪਾਸੇ ਪਾਈਦਾ, ਅੱਜ ਤੂੰ ਗੁਰੂ ਨੂੰ ਭੁੱਲ ਗਿਆ। ਕਹਿਣ ਲੱਗਾ ਚਲੋ ਇਹ ਤਾਂ ਠੀਕ ਹੈ, ਪਰ ਗੁਰੂ ਦਾ ਇਹ ਕੰਮ ਥੋੜਾ ਵੀ 500 ਦੀ ਹੁੰਦੀ ਪਈ, ਅੱਜ ਦੇਤੀ ਕੱਲ 1000 ਦੀ ਭੇਜ ਦੇਗਾ, ਹੁਣ ਮੈਂ ਮਾਇਆ ਜ਼ਾਇਆ ਨਹੀਂ ਕਰਨੀ। ਆਖੋ ਸ੍ਰੀ ਵਾਹਿਗੁਰੂ। ਪਰ ਇਸ ਮੂਰਖ ਨੂੰ ਪਤਾ ਨਹੀਂ ਸੀ ਮਾਇਆ ਤਾਂ ਉਹ ਜ਼ਾਇਆ ਹੁੰਦੀ ਹੈ ਜਿਹੜੀ ਦੂਜੇ ਪਾਸੇ ਲੱਗੀ, ਜਿਹੜੀ ਗੁਰੂ ਦੇ ਰੇਖੇ ਲੱਗ ਜਾਏ ਉਹ ਮਾਇਆ ਤੋਂ ਸਫਲ ਹੋ ਜਾਂਦੀ ਹੈ। ਜਵਾਬ ਦੇ ਬ੍ਰਾਹਮਣ ਵਾਪਸ ਆ ਗਏ, ਹਜ਼ੂਰ ਦੇ ਕੇ ਮੱਥਾ ਟੇਕਿਆ, ਰੋਹ ਪਿਆ। ਹਜ਼ੂਰ ਕਹਿਣ ਲੱਗੇ ਕਿਉਂ ਵੀ ਬ੍ਰਾਹਮਣ ਦੇਵਤਾ ਮਿਲ ਗਏ 500 ਰੁਪਇਆ? ਰੋ ਕੇ ਕਹਿਣ ਲੱਗਾ ਪਾਤਸ਼ਾਹ ਕੋਈ ਨੀ ਮਿਲਿਆ। ਕਿਉਂ ਨੀ ਮਿਲਿਆ? ਬ੍ਰਾਹਮਣ ਕਹਿਣ ਲੱਗਾ ਮਹਾਰਾਜ ਐਵੇਂ ਇਤਨੀ ਦੂਰ ਮੈਨੂੰ ਭੇਜਿਆ, ਉਹ ਤਾਂ ਕਹਿੰਦਾ ਮੇਰਾ ਗੁਰੂ ਨਾਲ ਲੈਣ ਦੇਣ ਵੀ ਕੋਈ ਨੀ, ਕੋਈ ਖਾਤਾ ਨਹੀਂ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਕਹਿੰਦਾ ਹੈ? ਹਾਂ ਮਹਾਰਾਜ। ਉਹ ਕਹਿੰਦਾ ਮੇਰਾ ਗੁਰੂ ਨਾਲ ਕੋਈ ਲੈਣ ਨਹੀਂ। ਤੋ ਹਜ਼ੂਰ ਚੌਪੜਾ ਮਾਰ ਕੇ ਬੈਠੇ ਸਨ, ਚਾਦਰ ਦੀ ਬੁਕਰ ਮਾਰ ਸੱਜਾ ਹੱਥ ਕੱਢਿਆ, ਦਿੱਲੀ ਵਾਰ ਕੀਤਾ, ਮੁੱਠ ਮੀਟ ਕੇ ਜੇਬ ਚ ਪਾ ਲਈ ਤੇ ਕਹਿਣ ਲੱਗੇ ਲੈ ਵੀ ਬ੍ਰਾਹਮਣ ਦੇਵਤਾ, ਅੱਗੇ ਤਾਂ ਗੁਰੂ ਨਾਨਕ ਸੀ ਸ਼ਾਹ ਤੇ ਗੰਗਾ ਰਾਮ ਸੀ ਗੁਮਾਸਤ, ਗੁਰੂ ਨਾਨਕ ਦੀ ਸੀ ਜੇਬ ਤੇ ਗੰਗਾ ਰਾਮ ਕੱਢਣ ਵਾਲਾ ਸੀ।
ਗੁਰੂ ਨਾਨਕ ਦਿੰਦਾ ਸੀ ਉਹ ਲੈਂਦਾ ਸੀ, ਪਰ ਜੇ ਆਪ ਕਹਿੰਦਾ ਮੇਰਾ ਗੁਰੂ ਨਾਲ ਕੋਈ ਲੈਣ ਦੇਣ ਨਹੀਂ, ਤੂੰ ਅੱਜ ਤੂੰ ਕੋਈ ਨਾ ਆਖੋ ਸਹੀ ਲਾਇਆ ਕਹਿਣ ਦੀ ਦੇਰੀ ਸੀ, ਕਾਟੇ ਪੈਣੇ ਸ਼ੁਰੂ ਹੋ ਗਏ, ਆਖੋ ਸਹੀ ਬਟਨ ਹੇਠਾਂ ਕਰਾਂਗੇ ਤੋ ਲਾਈਟ ਹੋ ਜਾਏ, ਬਿਜਲੀ ਉੱਪਰ ਕਰ ਦਿਓ ਬਲਬ ਵੀ ਲੱਗਾ ਹੈ, ਤਾਰਾਂ ਵੀ ਲੱਗੀਆਂ ਹਨ, ਸਭ ਕੁਛ ਹੈ ਪਰ ਅੰਧੇਰਾ ਹੀ ਹਲੇ ਸਿੰਘਾਂ ਜਿਤਨੇ ਤੱਕ ਗੁਰੂ ਦੀ ਬਖਸ਼ਿਸ਼ ਦਾ ਬਟਨ ਨਹੀਂ ਦਬਿਆ ਜਾਏਗਾ ਸਾਡੀਆਂ ਕਮਾਈਆਂ ਨੇ ਕੀ ਪੂਰੀ ਹੋ ਪਾਈਆਂ। ਬਾਬਾ ਜੀ ਬਚਨ ਕਰਦੇ ਸਨ, ਸਿੱਖ ਆਪਣੀ ਕਮਾਈ ਤੇ ਮਾਣ ਨਹੀਂ ਕਰਦਾ, ਆਪਣੇ ਪੁੰਨਾਂ ਤੇ ਮਾਣ ਨਹੀਂ ਕਰਦਾ, ਆਪਣੇ ਜਤਨ ਤੇ ਮਾਣ ਨਹੀਂ ਕਰਦਾ, ਸਿੱਖ ਗੁਰੂ ਦੀ ਬਖਸ਼ਿਸ਼ ਤੇ ਜਿਹੜੀ ਮੁੱਕਦੀ ਸਦੀਵੀ ਰਹਿੰਦੀ। ਹਜ਼ੂਰ ਨੇ ਹੁਕਮ ਕੀਤਾ ਖਜ਼ਾਨਚੀ ਨੂੰ 500 ਰੁਪਇਆ ਖਜ਼ਾਨੇ ਚੋਂ ਬ੍ਰਾਹਮਣ ਨੂੰ ਦੇ, ਬ੍ਰਾਹਮਣ 500 ਰੁਪਇਆ ਲੈ ਕੇ ਤੁਰ ਪਿਆ ਤੇ ਨਾਲ ਕਹਿੰਦਾ ਜਾਂਦਾ

सेठ गंगा आराम फिर गंगू बन गए। क्यों बने? मालिक दी देर जो खत्म, मालिक दी देर का दरवाजा जो बंद हो गया। बाबा जी वचन कहते सन कि मालिक दी देर होवे तो मिट्टी सोना बन जाए, ये मेहर ना होवे तो सोना मिट्टी बन जाए। महाराज जी लिखिया जे वो सोने नूं हथ लावे क्यों से मेहर वड्डी। सेठ गंगा राम गंगू बन जाता, दर दर भटकता फिरदा है पर नाल रोंदा भी है। मना तो केडी कोल कीती, मालक ने रीझ की तेरी बांह फड़ी सी, पर तू माया दे जंजाल पे, माया दी चमक दमक च आके तू गुरु नूं भुल गई। हुण अपने कीते कर्मां दा फल पा, बड़ा दुखी दिल सोचिया तू तो बड़ी भुल की थी, पर गुरु बख्शन दे एक वेरी फिर चा दिल्ली उतरिया श्री गोइंदवाल साहब गंगा। गुरु ने मथे नहीं लगा सीधा लंगर जी, भांडे मांज ने शुरू कर छह महीने फेर भांडे मांज। अज धन गुरु अमरदास पातशाह जी फेर लंगर ही आ गए। गंगा राम तेन तो सेठ गंगा राम बनाया सी, आखो श्री इथे उठे चरणा नु खुट के जफी पा लिया, कुबा मार के रोई जा, अखा दिया सिटियां चो प्यार दे सुचे मोती दुले जाते अंते रो के कहता है तुम देवो सब किछ दयाधार हम आखिर। आशा तेरे में तो कोई कमी नहीं रही, हर जी माता हर जी पिता हर जी यो प्रतपाले प्रपालिक, हर जी मेरी सार करे हम हर के बालिक, सहजे सहज खिलाए ना नहीं करदा आलिक, अवगुण कौन चितारदा गल से। और मैं वो ननायक पुत्र हा तेरा, मां की गोदी की छाल मार के बाहर निकल, तुसी तो बड़ी कृपा मैंने बख्श परोई जाता है। हजूर मुस्कुराता है, कह लगे गंगा राम रो न पातशाह मैं पापी दाता नू पाके तेनू भुल गया, मेरे वर्गा नीच कौन हो सकता, खसम विसारे ते कम जा। हजूर कह लगे गंगा राम रो न, तो मेरे सिखां दी फेरा की सेवा की है, एक बार फिर मंग आखोशी। गुरु कितना गुरु कितना बख्शिश पर अपनी सिखा की सेवा से रीझ दलगीधर पिता जी ने फरमाया जो मेरे सिख की सेवा कर रहे हैं वो मेरी कर रहे, जो मेरे सिख ने मूझ पा रहे हैं मेरे मूझ पा रहे, सेव करी इन्हीं की। दलगीधर पिता जी फरमा दे जो सेवा करनी है तो मेरे सिखा की करो, जीवन वाले वो मेनू भाती है वो सेवा प्रवान है, सेव करी इन्हीं की भावत और की सेव सुहात न जी को, दान दियो इन्हीं को भलो। ये दान देना है क्योंकि दान का फल मिलेगा, जे हा बीजे वो मिलेगा, ये दान करना है तो इन्हीं को भलो और आर को दान न लागे, और किसी ने दान करो तो कहते मेरे तक पहुंच जाएगी, आगे फले इन्हीं को दियो, जग में जस और दियो सब ठीक हो, मोग्रह में मरते तरते सिलो धन है सब ही। हर साजी गुरु ने कितना प्यार पाने लगे, माज गुजरी का लाल प्या कहता है मेरा सिर ही लाने वास्ते आखो सी प्यार न आखो ना धन श्री गुरु गोबिंद सिंह जी। गुरु इतना प्यार प्या करता है सत्सिख क्यों ना कर, क्यों ना उम्र छके त्यार पर त्यार रहे, बाणी पढ़े इतने भी बने जिस गुरु ने इतनी बख्शिश की। गंगा राम एक बारी फिर तो गंगा राम रो पिया, पातशाह मैं नहीं मंगदा जो तेनू चंगा लगता है, मैं छोटा हा मेरी मन भी छोटी। अजू कह लगे ठीक, गंगा राम अगे तो माया मंगी
ਜਿੱਥੇ ਮਾਇਆ ਮੇਰੀ ਮਾਇਆ ਜਿਹੜੀ ਹੈ ਨਾ ਰੱਬ ਨੂੰ ਭੁਲਾ ਦਿੰਦੀ ਹੈ। ਜਿਹੜੀ ਮੇਰੀ ਮਾਇਆ ਹੈ ਇਹਦਾ ਅਰਥ ਹੈ ਮੈਂ ਆਇਆ, ਹਉਮੈ ਆ ਗਈ, ਮੈਂ ਆਇਆ ਤੇ ਜਿੱਥੇ ਮੈਂ ਆ ਜਾਂਦੀ ਉੱਥੇ ਤੂੰ ਨਹੀਂ। ਮਾਇਆ ਜਿਹੜੀ ਹੈ ਆਪਣੇ ਨਾਚ ਮੁਜਰੇ ਕਰਾਉਂਦੀ ਹੱਥ ਪਾਸੇ ਲੈ ਜਾਂਦੀ। ਤੋ ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲੇ ਉਹ ਵਸਤੂ ਵੀ ਦੇਵਾਂਗੇ ਜਿਹਦੇ ਨਾਲ ਮਾਇਆ ਤੇਰੇ ਤੇ ਅਸਰ ਵੀ ਕਰੇ। ਚੋਲੀ ਅਲੀ ਪਾਤਸ਼ਾਹ ਕਰੋ ਕਿਰਪਾ, ਹਜ਼ੂਰ ਕਹਿਣ ਲੱਗੇ ਗੰਗਾ ਰਾਮ ਜਪ ਸਤਨਾਮ। ਮੁੱਖ ਪਹਿਲੇ ਨਾਮ ਸੁਹਾਗਰ ਪਤੀ ਨੂੰ ਮੰਗ ਲੈਂਦੀ, ਕੱਪੜੇ ਹਾਰ ਸ਼ਿੰਗਾਰ ਗਹਿਣੇ ਆਪੇ ਆ ਜਾਂਦੇ, ਕੋਈ ਕਮੀ ਨਹੀਂ ਰਹੀ। ਸਿੱਖ ਗੁਰੂ ਨੂੰ ਮੰਗ ਲੈਂਦਾ ਹੈ ਦੁਨੀਆਂ ਦੇ ਪਦਾਰਥ ਆਪਣੇ ਆਪ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਗੰਗਾ ਰਾਮ ਤੈਨੂੰ ਨਾਮ ਦੀ ਦਾਤ ਬਖਸ਼ੇ। ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਆਏਗਾ ਗੁਰਸਿੱਖਾਂ ਦੀ ਸੇਵਾ ਕਰਿਆ ਕਰ, ਮਾਇਆ ਵੀ ਤੈਨੂੰ ਮਿਲੇ। ਪਰ ਹੁਣ ਮਾਇਆ ਅਸਰ ਨਹੀਂ, ਕੀ ਕਹਿੰਦੇ ਜੀ ਕਿਉਂ ਅਸਰ ਨਹੀਂ ਕਰਦੀ? ਜਿੱਥੇ ਨਾਮ ਹੈ, ਜਿਸ ਤਰ੍ਹਾਂ ਹਜ਼ੂਰ ਨੇ ਮਿਸਾਲ ਦਿੱਤੀ ਹੈ, ਜੈਸੇ ਜਨਮ ਕਮਨ ਨਿਰਾਲਮ, ਮੁਰਗ ਆਈ ਕਬਰ ਫੁੱਲ ਪਾਣੀ ਚਰਿੰਦਾ, ਪਾਣੀ ਚਰਿੰਦਾ ਆਇਆ ਨਿਆ, ਪਾਣੀ ਵੀ ਪਾਣੀ ਵੀ ਹੈ ਨਾਲ ਚਿੱਕੜ ਵੀ, ਆਖੋ ਸ਼੍ਰੀ ਪਾਣੀ ਵੀ ਚਿੱਕੜ ਵੀ ਪਰ ਕਬਰ ਫੁੱਲ ਫਿਰ ਵੀ ਖਿੜਿਆ ਜਾਂਦਾ। ਕਿਉਂ? ਕੁਦਰਤ ਨੇ ਇਹਦੇ ਵਿੱਚ ਸੰਧਿਆਈ ਪਾਈ, ਚਿਕਨਾਈ ਹੈ, ਇਹਦੇ ਨਾਲ ਪਾਣੀ ਅਸਰ ਨਹੀਂ ਕਰਦਾ। ਇਸੇ ਤਰ੍ਹਾਂ ਮੁਰਗਾਬੀ ਪੰਛੀ ਹਰ ਵੇਲੇ ਪਾਣੀ ਚ ਰਾਤ ਰਹਿੰਦੀ ਰਹਿੰਦੀ, ਪਰ ਜਿਸ ਵੇਲੇ ਚਾਹੇ ਉੱਡ ਜਾਂਦੀ, ਉਹਦੇ ਪਰਾਂ ਵਿੱਚ ਵੀ ਥਿੰਦੇ। ਜਿਸ ਗੁਰਮੁਖ ਦੇ ਮਨ ਦੇ ਉੱਤੇ ਨਾਮ ਪਾਣੀ ਦੀ ਚਿਕਨਾਈ ਦੇ ਥਿੰਦਿਆਈ ਹੋਵੇਗੀ, ਮਾਇਆ ਉਹਦੇ ਉੱਤੇ ਅਸਰ ਨਹੀਂ ਕਰੇਗੀ, ਫਿਰ ਮਾਇਆ ਤੋਂ ਦਾਸੀ ਬਣ ਜਾਏਗੀ। ਆਖੋ ਸ੍ਰੀ ਵਾਹਿਗੁਰੂ। ਮਾਇਆ ਦਾਸੀ ਭਗਤਾਂ ਕੀ ਕਰ, ਜੇ ਇਹ ਚੀਜ਼ ਨਾ ਹੋਵੇ ਤਾਂ ਮਾਇਆ ਪੱਪ ਚੁਕਾ ਦਿੰਦੀ ਹੈ। ਆਖੋ ਸ੍ਰੀ ਵਾਹਿਗੁਰੂ। ਮਾਇਆ ਦੇ ਨਾਲ ਇਨਸਾਨ ਇਨਸਾਨ ਹੀ ਨਹੀਂ ਰਹੇ। ਤੋ ਗੰਗਾ ਰਾਮ ਨੂੰ ਤੇ ਸਾਹਿਬਾਂ ਨੇ ਮੰਜੀ ਵੀ ਬਖਸ਼ੀ, ਜਿਸ ਤੇ ਹੁਸ਼ਿਆਰਪੁਰ ਦੇ ਨਾਲ ਹੁਣ ਵੀ ਗੰਗਾ ਰਾਮ ਦਾ ਸਥਾਨ ਹੈ। ਉਹਨੇ ਵਾਲੇ ਬੇਦੀ ਸਾਹਿਬ ਬਾਬਾ ਸਾਹਿਬ ਸਿੰਘ ਜੀ ਉਹਨਾਂ ਦੀ ਸੰਪਰਦਾ ਦੇ ਵਿੱਚ ਮਾਸਟਰ ਬਾਬਾ ਬਸੂਦਨ ਸਿੰਘ ਜੀ ਨੇ ਉਹਨਾਂ ਦੀ ਸ਼ਾਦੀ ਸੇਠ ਗੰਗਾ ਰਾਮ ਉਹਨਾਂ ਦੇ ਖਾਨਦਾਨ ਚ ਹੋਈ। ਸਾਹਿਬਾਂ ਨੇ ਮੰਜੀ ਵੀ ਬਖਸ਼ੀ ਤੇ ਕਿਹਾ ਗੰਗਾ ਰਾਮ ਤੋ ਗੁਰੂ ਕੀ ਸੰਗਤਾਂ ਦੀ ਸੇਵਾ ਕੀਤੀ ਹੈ, ਤੈਨੂੰ ਨਾਮ ਦਾ ਖਜ਼ਾਨਾ ਬਖਸ਼ਿਆ, ਹੁਣ ਆਪ ਜਪ ਤੇ ਲੋਕਾਂ ਨੂੰ ਵੀ ਜਪਾ। ਸਤਨਾਮ ਗੁਰੂ ਕੀ ਅਦਾਤਾ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਨੂੰ ਚੁੰਮਦਾ, ਗੁਰੂ ਦੀ ਵਡਿਆਈ ਕਰਦਾ ਹੈ ਤੇ ਅਰਸ਼ਾਂ ਤੋਂ ਫਿਰ

ਤੇ ਬੜੀਆਂ ਪਵਿੱਤਰ ਨਦੀਆਂ ਦਰਿਆ ਹਨ, ਆ ਸਮੁੰਦਰ ਦਾ ਜਲ ਤੇਰੇ ਹਾਜ਼ਰ ਹੈ, ਇੱਕ ਬੂੰਦ ਲਈ ਇਤਨਾ ਤਰਸ ਰਿਹਾ, ਇਤਨਾ ਵਿਆਕੁਲ।

ਵੀ ਜਲ ਹੈ ਨਾ ਧਰਤੀ ਤੇ ਇਹ ਮੇਰੇ ਕਿਸੇ ਕੰਮ ਨਹੀਂ। ਜਿਨ੍ਹਾਂ ਦੇ ਹੀਰੇ ਵਿੱਚ ਸ਼ਿਕ ਹੈ ਮਾਲਕ ਦੇ ਮਿਲਣ ਦੀ, ਤੇ ਕੋਈ ਉਹਨਾਂ ਨੂੰ ਕਹਿ ਦੇਵੇ ਭਾਈ ਰਾਜ ਭਾਗ ਦੁਨੀਆਂ ਦੇ ਸੁੱਖ ਪ੍ਰਾਪਤ ਕਰ ਲੈ, ਦਰਸ਼ਨਾਂ ਦਾ ਖਿਆਲ ਛੱਡ

ਬੇਟਾ ਕੋਈ 10 ਵਾਰੀ ਸਾਡੀ ਅੱਗੇ ਰਿਕਾਰਡਿੰਗ ਕੀਤੀ ਹੈ। ਐਸਾ ਹੋਇਆ ਇੱਕ ਦਿਨ ਹਿੰਦੁਸਤਾਨ ਅੰਦਰ ਹਰ ਚੈਨਲ ਤੇ ਸੈਲ ਵੱਜ ਗਿਆ ਸੀ। ਹਾਂ ਮੇਰੇ ਬੱਚੇ ਵੀ ਗਾਉਣ ਲੱਗ ਪਏ, ਈਵਨ ਮੇਰਾ ਦੋ ਤਰ੍ਹਾਂ ਛੋਟਾ ਜਿਹਾ ਉਹ ਵੀ ਗਾਵੇ। ਤਾਂ ਮੇਰਾ ਦਮਾਦ ਕਹਿਣ ਲੱਗਾ ਪਾਪਾ ਜੀ ਕਿਤੇ ਉਹ ਸ਼ਬਦ ਫਿਰ ਸੁਣੀਏ ਨਾ। ਮੈਂ ਕਿਹਾ ਕਿਹੜਾ ਬੇਟਾ, ਉਹਨੇ ਪੰਜਾਬੀ ਨਾਲ ਵਿੱਚੋਂ ਕੋਈ ਇੰਗਲੈਂਡ ਦਾ ਜੰਮਿਆ ਬੱਚਾ ਉਹ ਕਹਿੰਦਾ ਜਿਹੜਾ ਤੁਸੀਂ ਨੈਣੀਆਂ ਦਾ ਸ਼ਬਦ ਕਰ ਦੇਣਾ। ਤਾਂ ਗੁਰੂ ਦੀ ਕਿਰਪਾ ਨਾਲ ਸਾਡੀ ਇਹ ਬੰਦਿਸ਼ ਐਸੀ

ਸੰਤ ਜਵਾਲਾ ਸਿੰਘ ਜੀ ਦਾ ਨਿਤ ਨੇਮ ਸੰਤ ਵਰਿਆਮ ਸਿੰਘ ਨੇ ਆਪਣੀ ਕਲਮ ਤੋਂ ਲਿਖਿਆ। ਲਿਖਣ ਵਾਲਾ ਵੀ ਚੋਲਾ ਬਦਲ ਚੁੱਕਾ, ਜਿਹਦਾ ਲਿਖਿਆ ਉਹ ਵੀ ਚੋਲਾ ਬਦਲ ਚੁੱਕਾ।

ਫਈ ਸਾਹਿਬ ਤੇ ਆਨੰਦ ਸਾਹਿਬ ਪੰਜ ਬਾਣੀਆਂ ਰੋਜ਼ ਪੰਜ ਵਾਰੀ ਪੜ੍ਹਨੀਆਂ ਧਿਆਨ ਦੇਣਾ ਜੀ ਪੰਜ ਬਾਣੀਆਂ ਦਾ ਨੇ ਪੰਜ ਵਾਰੀ ਕਰਦੇ ਉਹਨਾਂ ਦੀ ਸੋਚ ਪਤਾ ਨੀ ਮੇਰੀ ਜਿਹੜੀ ਪਹਿਲੀ ਉਮਰ ਹੈ ਛੋਟੀ ਮੈਂ ਉਦੋਂ ਨਹੀਂ ਕੀਤਾ ਸਾਰਾ ਕੋਟਾ ਪੂਰਾ ਹੋ ਜਾਏ।

0: ਪੰਜ ਬਾਣੀਆਂ ਰੋਜ਼ ਪੰਜ ਵਾਰੀ ਨੇ
1: 15 ਪਾਠ ਸੁਖਮਨੀ ਸਾਹਿਬ ਰੋਜ਼ ਦਾ ਨੇ
0: ਮੈਂ ਜਦੋਂ ਪੜਿਆ ਮੈਂ ਘੁੰਮ ਗਿਆ ਸੁਣਿਆ ਪੰਜ ਬਾਣੀਆਂ ਪੰਜ ਵਾਰੀ ਰੋਜ਼ ਨੇਮ ਤੇ 15 ਪਾਠ ਸੁਖਮਨੀ ਸਾਹਿਬ ਦਾ ਰੋਜ਼ ਨੇਮ ਤੇ 25 ਪਾਠ ਜਪਜੀ ਸਾਹਿਬ ਰੋਜ਼ ਨੇਮ ਹੁਣ ਦੱਸੋ ਕਿ ਜਦੋਂ ਕਿਸੇ ਰੰਗੇ ਹੋਏ ਦਾ ਇੰਜ ਕਿਤਾਬ ਚੋਂ ਬਚਨ ਪੜੋਗੇ ਤੇ ਕੁਝ ਨਾ ਕੁਝ ਤੇ ਮਨ ਤੇ ਅਸਰ ਕਰੇਗਾ ਹੀ ਨਾ
1: ਆਖੋ ਸਤਨਾਮ
0: ਜੇ ਚਾਹੁੰਦੇ ਹੋ ਭੁੱਖ ਲੱਗੇ ਇਹ ਰਾਜ ਰੰਗਿਆਂ ਦੀਆਂ ਟੇਪਾਂ ਸੁਣੋ ਰੰਗਿਆਂ ਦੇ ਬਚਨ ਪੜੋ ਰੰਗਿਆਂ ਦੀ ਸੰਗਤ ਕਰੋ ਪਿਆਰਿਓ 15-20 ਦਿਨ ਹੋਏ ਉਜੈਨ ਗਏ ਸੀ ਬਾਬਾ ਜੀ ਨੇ ਸੇਵਾ ਲਈ ਇੰਦੌਰ ਉਤਰੇ ਅਸੀਂ ਇੰਦੌਰ ਤੋਂ 22 ਰੋਡ 1.5 ਘੰਟੇ ਦਾ ਰਾਹ ਉਜੈਨ ਤੋਂ 2 ਗੱਡੀਆਂ ਲੈਣ ਆਈਆਂ ਹੋਈਆਂ ਸੀ ਇੰਦੌਰ ਉਜੈਨ ਵਾਲਿਆਂ ਦੀ 3-4 ਸਰੀਰ ਸੀ 4-5 ਅਸੀਂ ਸੀ ਇੰਦੌਰ ਉਹਨਾਂ ਨੇ ਥੋੜਾ ਜਿਹਾ ਜਲ ਪਾਣੀ ਛਕਾ ਕੇ ਜਦੋਂ ਗੱਡੀਆਂ 'ਚ ਪਾਇਆ ਉਜੈਨ ਜਾਣ ਲਈ 3-4 ਦੀਵਾਨ ਸੀ ਅਗਾਂਹ ਭਵਾਨੀ ਮੰਡੀ ਸੀ ਦੀਵਾਨ ਉਸ ਤੋਂ ਅਗਲੇ ਦਿਨ ਜਦੋਂ ਗੱਡੀਆਂ 'ਚ ਪਾਇਆ ਨਾ ਜੀ ਧਿਆਨ ਦੇਣਾ ਸਾਡੇ ਅੰਦਰ ਕੀ ਹੈ ਜੀ ਰਾਗੀ ਆ ਅੰਮ੍ਰਿਤਸਰ ਤੋਂ ਆਏ ਆ ਕੀਰਤਨ ਕਰਦੇ ਆ ਉਜੈਨ ਵਾਲੇ ਨੂੰ ਉਪਦੇਸ਼ ਦੇਣ ਆਏ ਆ ਆਪੋ ਸਤਨਾਮ ਆ ਜਾਂਦਾ ਨਾ ਬੋਲੋ ਬੋਲੀ ਤਬਲਾ ਅਸੀਂ ਅੰਮ੍ਰਿਤਸਰ ਤੋਂ ਆਏ ਆ ਜੀ ਇਹ ਸਾਨੂੰ ਲੈਣ ਆਏ ਨੇ ਅਸੀਂ ਕੀਰਤਨ ਸੁਣਾਉਣ ਆਏ ਆ ਇਹਨਾਂ ਨੂੰ ਕਥਾ ਕੀਰਤਨ ਸੁਣਾਉਣ ਆਏ ਆ ਇਹ ਤੇ ਕੁਝ ਵੀ ਨਹੀਂ ਅਸੀਂ ਸੁਣਾਵਾਂਗੇ ਤੇ ਕੁਝ ਬਣਨਗੇ ਜਦੋਂ ਗੱਡੀ 'ਚ ਬੈਠੇ ਉਜੈਨ ਇੰਦੌਰ ਤੋਂ ਤੁਰੇ ਉਜੈਨ 1.5 ਘੰਟੇ ਦਾ ਦਾਸ ਜਿਹੜਾ ਸਿੰਘ ਡਰਾਈਵਿੰਗ ਕਰ ਰਿਹਾ ਸੀ ਉਹਦੇ ਨਾਲ ਦੀ ਸੀਟ ਤੇ ਸੀ ਮਗਰ ਤਬਲੇ ਵਾਲੇ 2 ਸਿੰਘ ਉਹਨਾਂ ਦੇ ਉਜੈਨ ਦੂਜੀ ਗੱਡੀ 'ਚ ਬਾਕੀ ਜਥਾ ਤੇ ਉਹਨਾਂ ਦੇ ਸਿੰਘ ਤੇ ਪਿਆਰਿਓ ਅਜੇ ਗੱਡੀ ਸਟਾਰਟ ਹੀ ਹੋਈ ਹੈ ਆਹ ਜਿਹੜੀ ਲੋਈ ਹੈ ਨਾ ਆਹ ਸਰੋਪਾ ਜਿਹੜੀ ਲੋਈ ਬੁੱਕਲ ਮਾਰੀ ਦੀ ਉਹ ਲੋਈ ਦਾ ਇੱਕ ਵਲਾ ਦੇ ਕੇ ਨਾ ਦਸਤਾਰ ਦੇ ਉੱਤੇ ਮਗਰ ਇੱਕ ਸਿੰਘ ਮੈਨੂੰ ਨੀ ਪਤਾ ਵਲਾ ਜਾ ਦੇ ਕੇ ਤੇ ਥੋੜੀ ਜਿਹੀ ਲੋਈ ਅੱਖਾਂ ਦੇ ਅੱਗੇ ਸੁੱਟੀ ਹੋਈ ਇੱਥੋਂ ਤੱਕ ਤੇ ਸੁਖਮਨੀ ਸਾਹਿਬ ਦਾ ਪਾਠ ਜਵਾਨੀ ਸ਼ੁਰੂ ਹੋ ਗਿਆ ਜਦੋਂ ਪਾਠ ਸ਼ੁਰੂ ਹੋ ਗਿਆ ਮੈਂ ਮਗਰ ਨਿਗਾਹ ਮਾਰੀ ਤੇ ਲੋਈ ਦਾ ਉਹਨੇ ਬੁੱਕਲ ਜਾ ਮਾਰਿਆ ਅੱਖਾਂ ਅੱਗੇ ਸੁੱਟਿਆ ਹੋਇਆ ਵੀ ਸਾਈ ਵਾਲੀ ਧਿਆਨ ਰਵੇ ਦੂਜੇ ਬੰਨੇ ਜਾਵੇ ਨਾ ਸੜਕ ਦੇ ਕੌਣ ਆ ਰਿਹਾ ਕੌਣ ਜਾ ਰਿਹਾ ਵੇਖੋ ਰਸ ਲੁੱਟਣ ਵਾਲੇ ਇਹਨਾਂ ਨੂੰ ਭੁੱਖ ਲੱਗਦੀ ਪਿਆਰਿਓ ਇੰਦੌਰ ਤੋਂ ਉਜੈਨ 22 ਰੋਡ 1.5 ਘੰਟੇ ਦਾ ਰਾਹ ਤੇ ਉਸ ਗੁਰਮੁਖ ਨੇ ਸੁਖਮਨੀ ਸਾਹਿਬ ਉੱਚੀ ਸ਼ੁਰੂ ਕਰਤੀ 1.5 ਘੰਟੇ ਚ ਕੇਵਲ 8 ਅਸ਼ਟਪਦੀਆਂ ਪੜੀਆਂ ਧਿਆਨ ਦੇਣਾ ਸਤ ਸਤਨਾਮ ਕੇਵਲ 8 ਅਸ਼ਟਪਦੀਆਂ ਪੜੀਆਂ ਜਿਹੜੀ ਪੰਕਤੀ ਤੇ ਰਸ ਆ ਗਿਆ ਬਸ ਹੋ ਗਈ ਚੜਾਈ ਕਿਸੇ ਪੰਕਤੀ ਤੇ ਸਿਮਰਨ ਆ ਗਿਆ ਤੇ ਸਿਮਰਨ ਐ ਮਨ ਜਿਹੜਾ ਛਾਲਾਂ ਮਾਰਦਾ ਸੀ ਅਸੀਂ ਰਾਗੀ ਆ ਅਸੀਂ ਇਹਨਾਂ ਨੂੰ ਉਪਦੇਸ਼ ਦੇਣ ਆਏ ਆ ਅਸੀਂ ਕਥਾ ਕਰਨ ਆਏ ਆ ਹੈਂਜੀ ਜਦੋਂ ਮੈਂ ਉੱਥੇ ਉਤਰਿਆ ਇੰਨਾ ਮਨ ਵਿੱਚ ਕਿ ਗਰੀਬ ਨਵਾਜ਼ ਕਿੱਡੀਆਂ ਰੰਗੀਆਂ ਰੂਹਾਂ ਕਿੱਥੇ ਕਿੱਥੇ ਰਹਿੰਦੀਆਂ ਤੇਰੀ ਕੈਸੀ ਲੀਲਾ ਹੈ ਆਖੋ ਸਤਨਾਮ ਮੇਰੇ ਤੇ ਇੰਨਾ ਅਸਰ ਹੋਇਆ ਜੀ ਉਸ ਸਰੀਰ ਦਾ ਬਾਅਦ ਵਿੱਚ ਮੈਂ ਸਿਰ ਝੁਕਾ ਕੇ ਉਹਨਾਂ ਨੂੰ ਫਤਿਹ ਬੁਲਾਈ ਆਇਆ ਨੈਣ ਭਾਰੇ ਰੰਗੇ ਹੋਏ 8 ਅਸ਼ਟਪਦੀਆਂ 1.5 ਘੰਟੇ ਚ ਪੜੀਆਂ ਬੜੇ ਰਸ ਵਿੱਚ ਕਿਤੇ ਵਿੱਚ ਸਿਮਰਨ ਤੇ ਕਿਤੇ ਕੁਝ ਜਿਹੜੀ ਪੰਕਤੀ ਪਿਆਰ ਆ ਗਿਆ ਆ ਗਿਆ ਅਗਲੇ ਦਿਨ ਦਸਮ ਗ੍ਰੰਥ ਦੀ ਬਾਣੀ ਪਤਾ ਨੀ ਕਿੰਨੀ ਉਸ ਸਰੀਰ ਨੇ ਜਵਾਨੀ ਜੁੜ ਕੇ ਸਰਵਣ ਕਰਾਈ ਇੰਨੀ ਕੁ ਗੁਰੂ ਪਿਆਰੇ ਅੰਦਰ ਨਾ ਪ੍ਰੇਰਣਾ ਮਿਲੀ ਕਈ ਗੁਣ ਮਿਲੇ ਕਿੱਥੇ ਕਿੱਥੇ ਰੰਗੀ ਦੁਨੀਆ ਬੈਠੀ ਏ ਇਸ਼ਾਰਾ ਲੈਣਾ ਅਗਰ ਚਾਹੁੰਦੇ ਹੋ ਭੁੱਖ ਲੱਗੇ ایسے رنگیاں دی سنگت کرو، رنگیاں دے بچن سنو، رنگیاں دا کیرتن سنو، رنگیاں دی کتاباں پڑھو، تانوں وی رنگ لگنا شروع ہو جائے گا. میں تے تھلے دی گل کہہ رہا، تھلے دی کہ کتاباں پڑھو کہ تسی غصہ نہ کر لو، ٹیپ سنو، سنگ کرو. یہ بابے نو پوچھو نا گرو ارجن دیو جی نو، او اس تو تاں جاندے کہندے رنگیاں دی کتاباں سننی ہے ایک پاسے، ٹیپاں سننی ہے ایک پاسے، سنگت کرنی ہے ایک پاسے. گرو ارجن دیو کہندے مینوں تے رنگیاں دی توڑی مل جاندی ہے.

ਰਾਜ ਅੱਜ ਲੈ ਜਾਣਾ। ਗੁਰੂ ਤੁਹਾਡੇ ਪਿੱਛੇ ਫਿਰੇਗਾ ਜੇ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ। ਭੁੱਖ ਕਿਵੇਂ ਲੱਗੇਗੀ? ਰੰਗਿਆਂ ਦਾ ਸੰਗ ਕਰੋ, ਰੰਗਿਆਂ ਦੀਆਂ ਟੇਪਾਂ ਸੁਣੋ, ਰੰਗਿਆਂ ਦੇ ਪਿਆਰਿਓ ਕਿਤਾਬਾਂ ਪੜ੍ਹੋ, ਅੰਦਰ ਰੰਗ ਲੱਗਣਾ ਸ਼ੁਰੂ ਹੋ ਜਾਏ। ਤੁਹਾਡੀ ਸੰਗਤ ਦਾ ਬੱਚਾ ਭਾਈ ਜਸਵਿੰਦਰ ਸਿੰਘ, ਹੁਣੇ 20-25 ਦਿਨ ਹੀ ਹੋਏ ਨੇ ਸ਼ਾਹਜਹਾਨਪੁਰ ਗੁਰੂ ਮਹਾਰਾਜ ਨੇ ਸੇਵਾ ਲਈ ਹੈ। ਇਹ ਦੇਖੋ ਇਹਨੇ ਬਚਨ ਸੁਣਾਇਆ ਕਿ ਰਾਤ 11:30 ਕੇ 12 ਵਜ ਗਏ ਜਦੋਂ ਕੀਰਤਨ ਕਰਕੇ ਸ਼ਾਹਜਹਾਨ

ਥਕੇ ਪਏ ਕਹਿੰਦੇ ਸਫ਼ਰ ਤੋਂ ਵੀ ਤੇ ਕੀਰਤਨ ਤੋਂ ਵੀ ਤੇ ਕਹਿੰਦੇ ਜਦੋਂ ਦੁੱਧ ਛਕਿਆ ਤੇ 12:20 ਹੋ ਗਏ ਤੇ ਜਿਹਦੇ ਘਰ ਰੁਕੇ ਉਹ ਕਹਿੰਦਾ ਵੀ ਗੁਰੂ ਪਿਆਰਿਓ ਤੁਸੀਂ ਆਰਾਮ ਕਰ ਲਓ ਸਵੇਰੇ ਫਿਰ ਹਾਜ਼ਰੀ ਹੈ ਤੇ ਭਾਈ ਜਸਵਿੰਦਰ ਸਿੰਘ ਨੇ ਪੁੱਛ ਲਿਆ ਜੀ ਤੁਸੀਂ ਆਰਾਮ ਕਰ ਲਓ ਉਹ ਬੜੇ ਵੈਰਾਗ ਵਿੱਚ ਕਹਿੰਦਾ ਵੀ ਮੇਰਾ ਇਸ਼ਨਾਨ ਦਾ ਸਮਾਂ ਹੋ ਗਿਆ ਆਪੋ ਸਤਨਾਮ।

ਇਹਨਾਂ ਸਤ ਭਜਨ ਕੀਤਾ, ਦੁੱਧ ਛਕਦੇ ਪਏ, ਉਹ ਇਸ਼ਨਾਨ ਕਰਕੇ ਤੇ ਆ ਗਿਆ। ਹੋਰ ਕੋਈ ਚੀਜ਼ ਚਾਹੀਦੀ ਹੋਵੇ ਦੱਸੋ। ਇੱਕ ਗੱਲ ਉਹਦੇ ਮੂੰਹ ਨਿਕਲੀ, ਕਹਿਣ ਲੱਗਾ ਤੁਸੀਂ ਗੁਰੂ ਦੀ ਨਗਰੀ ਤੋਂ ਆਏ ਹੋ ਤੇ ਮੈਂ ਜਦੋਂ ਨੇਮ ਸ਼ੁਰੂ ਕਰਦਾ ਤੇ ਪਹਿਲਾਂ ਸੁਮਨੀ ਸਾਹਿਬ ਦਾ ਪਾਠ, ਜੇ ਮੈਂ ਉਹ ਤੁਹਾਡੇ ਕਮਰੇ ਚ ਬਹਿ ਕੇ ਕਰ ਲਾਂ। ਹੈ ਜੀ, ਇਹਨਾਂ ਨੇ ਕਿਹਾ ਵੀ ਬੜੇ ਚੰਗੀ ਗੱਲ, ਸੁਖਮਨੀ ਸਾਹਿਬ ਦਾ

ਉਹ ਐਸਾ ਮਾਹੌਲ ਬਣਿਆ ਕਮਰੇ ਦਾ ਬਈ ਪੰਜ ਬਾਣੀਆਂ ਹੋਰ ਫਿਰ ਉੱਚੀ ਉੱਚੀ ਵੇਖੋ ਇਹਨਾਂ ਨੇ ਦੱਸਿਆ ਭਾਈ ਜਸਵਿੰਦਰ ਸਿੰਘ ਜੀ ਕਹਿੰਦੇ ਕਿੱਥੇ ਤੇ ਨੀਂਦਰ ਚੜੀ ਪਈ ਸੀ ਉਹ ਰੰਗਿਆ ਨੇ ਇਹੋ ਜਿਹਾ ਰੰਗ ਕੀਤਾ ਕਿ ਨੀਂਦਰ ਵੀ ਉੱਡ ਗਈ ਸਭ ਕੁਝ ਪਰੇ ਧਿਆਨ ਦੇਣਾ ਇਹਨਾਂ ਨੇ ਇਹ ਵੀ ਪੁੱਛਿਆ ਕਿ ਅੱਜ ਹੀ ਹੈ ਕਿ ਰੋਜ਼ ਦਾ ਨੇਮ ਹੈ ਕਹਿੰਦੇ ਜੀ ਇਹ ਰੋਜ਼ ਦਾ ਨੇਮ ਹੈ ਸ਼ਾਹਜਹਾਨਪੁਰ ਦਾ ਗੁਰਮੁਖ ਪਿਆਰਾ ਗੁਰੂ ਪਿਆਰੇ ਧਿਆਨ ਦੇਣਾ ਇਹ ਪੰਜ ਛੇ ਸਾਥੀ ਗਏ ਸੀ ਤੇ ਭਾਈ ਜਸਵਿੰਦਰ ਸਿੰਘ ਨੇ ਆਪਣੇ ਮੁਖ ਤੋਂ ਦੱਸਿਆ ਕਹਿੰਦਾ ਇੱਕ ਰੰਗੇ ਦੀ ਰਾਤ ਸੰਗਤ ਕਰਕੇ ਕਹਿੰਦੇ ਮੈਂ ਯਤਨ ਕਰਦਾ ਪਿਆ ਉਸ ਵੇਲੇ ਇਸ਼ਨਾਨ ਦਾ ਜੇ ਪਹੁੰਚਿਆ ਨੀ ਪਰ ਸਾਡੇ ਜਥੇ ਦਾ ਇੱਕ ਮੁੰਡਾ ਜਿਹੜਾ ਨਾ ਉਹ ਕਰੰਟ ਲੱਗ ਗਿਆ ਉਹਨੂੰ ਆਖੋ ਸਤਨਾਮ ਦੱਸੋ ਇੱਕ ਰੰਗੇ ਦੀ ਸੰਗਤ ਕੀਤੀ ਅਸਰ ਹੋ ਗਿਆ ਵੀ ਮੈਂ ਵੀ ਜੇ ਇੰਜ ਸਾਈ ਦੇ ਇੱਕ ਪੰਕਤੀ ਸਾਹਮਣੇ ਆ ਗਈ ਜੀ ਮੇਰੇ ਪੜ ਲੋ ਜਰਾ ਹੋਰ ਲੱਗ ਜਾਂਦੀ ਨਾ ਪਿਓ ਦੀ ਕਈ ਕਹਿੰਦੇ ਜੀ ਐਵੇਂ ਛਦਾਈਆਂ ਕਈ ਜਾਂਦੇ ਦੁਬਾਰਾ ਵੀ ਉਹਨੇ ਇਸ਼ਨਾਨ ਕਰ ਲਿਆ ਬਾਬਾ ਕੋਈ ਕਹਿੰਦਾ ਪਿਆ

ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿਚ ਦੋਵਾਂ ਨੇ ਹਾਜ਼ਰੀ ਲਾਈ। ਆਪੋ ਸਤਨਾਮ ਪਿਆਰਿਓ, ਉਹ ਮੈਨੂੰ ਸੁਣਾਉਂਦਾ ਪਿਆ ਸੀ ਧਿਆਨ ਦੇਣਾ, ਜਿਵੇਂ ਬੰਦੇ ਦੇ ਦਿਮਾਗ ਚ ਆਪਣੀ ਸਕੀਮ ਬਣਨੀ ਸ਼ੁਰੂ ਹੋ ਜਾਂਦੀ ਨਾ, ਕਿਹੜਾ ਸਾਥੀ ਲਈਏ ਅਸੀਂ ਵੀ ਕਰੀਏ, ਆਪੋ ਸਤਨਾਮ ਕਿਹੜੇ ਦਿਨ ਖਾਲੀ ਕੱਢੀਏ, ਇਸ਼ਾਰਾ ਲੈਣਾ।

ਰੰਗਿਆਂ ਦੀਆਂ ਗੱਲਾਂ ਇਹਦੇ ਨਾਲ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ ਫਿਰ ਗੁਰੂ ਪਿੱਛੇ ਪਿੱਛੇ ਹੁਣ 5-7 ਮਿੰਟ ਜਿਹੜਾ ਪਿਛਲੇ ਵੀਰਵਾਰ ਪ੍ਰਸੰਗ ਛੱਡਿਆ ਸੀ ਉਹ ਪੂਰਾ ਕਰਕੇ ਤੇ ਸਮਾਪਤੀ ਲਾਵਾਂਗੇ ਹੁਣ ਅੰਦਰੋਂ ਮੰਗਿਓ ਪਹਿਲੇ ਤੇ ਉੱਤੋਂ ਤੋਂ ਸ਼ਾਇਦ ਹੁੰਦੇ ਹੁਣ ਅੰਦਰੋਂ ਕਹਿਓ ਇਹ ਮੇਰੇ ਮਾਧੋ ਮੈਨੂੰ ਉਹ ਸਾਧੂ ਜਨ ਉਹ

ਫਿਰਤੀ ਲੈ ਜਾਓ ਅਨੰਦਪੁਰ ਸਾਹਿਬ। 5-7 ਮਿੰਟ ਚ ਸਮਾਪਤੀ ਹੈ ਜੀ। ਬਾਬਾ ਦੀਪ ਸਿੰਘ ਜੀ ਵੇਖੋ ਕਿੱਥੇ ਪਹੁੰਚੇ ਹੋਏ। ਅਨੰਦਪੁਰ ਸਾਹਿਬ ਬਾਬਾ ਦੀਪ ਸਿੰਘ ਜੀ ਸੰਗਤ ਦੇ ਜੂਠੇ ਕੌਲੇ ਮਾਂਜਦੇ ਰਹੇ। ਉਹ ਕਹਿ ਦਿਓ ਇੱਕ ਵਾਰੀ ਗੱਜ ਕੇ ਸਤਨਾਮ। ਮੈਨੂੰ ਰਾਜੇ ਜਨਕ ਦਾ ਖਿਆਲ ਆਇਆ। ਰਾਜੇ ਜਨਕ ਜੀ ਨੂੰ ਮੈਂ ਥੋੜਾ ਪੜ੍ਹਿਆ। 1000 ਬ੍ਰਾਹਮਣਾਂ ਨੂੰ ਰੋਜ਼ ਭੋਜਨ ਛਕਾਉਂਦਾ ਸੀ ਤੇ ਭੋਜਨ ਛਕਾਉਣਾ 1000 ਨੂੰ ਵੱਡੀ ਬਾਤ ਨਹੀਂ ਏ, ਉਨ੍ਹਾਂ ਦੇ ਜੂਠੇ ਪਤਲ ਆਪ ਚੁੱਕਦਾ ਸੀ, ਤਾਂ ਹੀ ਨਾਂ ਆ ਗਿਆ ਗੁਰਬਾਣੀ ਚ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਹਦਾ ਸਲਾਹ। ਗੁਰੂ ਗੋਬਿੰਦ ਸਿੰਘ ਜੀ ਖੜੇ ਹੋ ਗਏ ਤੇ ਬਾਬਾ ਦੀਪ ਸਿੰਘ ਕੋਲਾ ਐਡੇ ਪਿਆਰ ਨਾਲ ਮਾਂਜਣ ਡੇ ਵਾਹਿਗੁਰੂ ਚੱਲਦਾ ਪਿਆ। 7-8 ਮਿੰਟ ਖੜੇ ਰਹੇ। ਪਿਓ ਬੜਾ ਖੁਸ਼ ਹੋਇਆ, ਅੱਜ ਖੁਸ਼ ਹੋਇਆ ਪੁੱਤਰ ਸੜਕ ਸਹੀ ਫੜ ਕੇ ਬੈਠਾ ਹੈ। ਜਦੋਂ ਇਕਦਮ ਵੇਖਿਆ ਮਗਰ ਗੁਰੂ ਗੋਬਿੰਦ ਸਿੰਘ ਜੀ ਖੜੇ ਤੇ ਸਵਾਹ ਨਾਲ ਲਿਬੜੇ ਹੱਥਾਂ ਨਾਲ। ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਆਪ ਜੀ ਖੜੇ ਭੁੱਲ ਹੋ ਗਈ ਤੇ ਕਲਗੀਧਰ ਕਹਿੰਦੇ ਦੀਪ ਸਿੰਘ ਇੱਕ ਗੱਲ ਦੱਸ, ਕੌਲੇ ਕਿਉਂ ਮਾਂਜ ਰਹੇ ਆ? ਐਡੀ ਸ਼ਸਤਰ ਵਿਦਿਆ, ਐਡੀ ਹੋਰ ਪੜ੍ਹਾਈ, ਐਡੀ ਤੇਰੇ ਕੋਲ ਗੁਣ, ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਮੈਂ ਕੋਲੇ ਤਾਂ ਮਾਂਜ ਰਿਹਾ ਕਿ ਮਨ ਬੜਾ ਚੰਚਲ ਏ, ਛਾਲਾਂ ਮਾਰਦਾ। ਕੋਲੇ ਤਾਂ ਮਾਂਜ ਰਿਹਾ ਕਿ ਸੇਵਕ ਬਣ ਕੇ ਮੇਰੀ ਜ਼ਿੰਦਗੀ ਬਤੀਤ ਹੋ ਜੇ, ਮੈਂ ਕਿਤੇ ਕਰਤਾ ਨਾ ਬਣ ਜਾਵਾਂ। ਧਿਆਨ ਦੇਣਾ, ਕਰਤਾ ਨਾ ਬਣ ਜਾਵਾਂ। ਇਹ ਬੜਾ ਵੱਡਾ ਗੁਣ ਜੇ ਲੈ ਜਾਣਾ। ਕੋਈ ਪਰਉਪਕਾਰੀ ਕੰਮ ਕਰੋ, ਦਸਾਂ ਨੂੰ ਵਾਜਾ ਸਿਖਾਓ, ਕੋਈ ਸ਼ਹਿਰ ਸੰਸਥਾ ਖੋਲੋ, ਪਰ ਜੇ ਸੇਵਕ ਬਣ ਕੇ ਰਹੀਏ ਤੇ ਫਿਰ ਸਭ ਕੁਝ ਸਿਰੇ ਲੱਗਦਾ ਜਾਂਦਾ, ਕਰਤਾ ਨਾ ਬਣੇ। ਕਰਤਾ ਹੋਈ ਹੈ ਜਿਸ ਦਿਨ ਤੁਸੀਂ ਕਹਿਤਾ ਮੈਂ ਦਸਾਂ ਨੂੰ ਵਾਜਾ ਸਿਖਾਇਆ, ਫਿਰ ਕਰਤੇ ਬਣ ਗਏ। ਕਮਾਈ ਸੰਭਾਲੋ। ਮਹਾਰਾਜਾ ਰਣਜੀਤ ਸਿੰਘ ਇੱਕ ਮੁਸਵਰ ਕਹਿੰਦੇ ਤਸਵੀਰ ਬਣਾਉਣ ਵਾਲੇ ਨੇ। ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਮੁਸਵਰ ਆ ਗਿਆ, ਕਹਿੰਦਾ ਮਹਾਰਾਜਾ ਰਣਜੀਤ ਸਿੰਘ ਜੀ ਮੇਰੀ ਰੀਝ ਹੈ, ਮੈਂ ਤੁਹਾਡੀ ਤਸਵੀਰ ਬਣਾਉਣੀ। ਉਹਨਾਂ ਨਾਂ ਨੁੱਕਰ ਕੀਤੀ, ਕਹਿੰਦਾ ਜੀ ਮੇਰੀ ਰੀਝ ਹੈ, ਇੱਕ ਯਾਦ ਰਹੇਗੀ। ਚੰਗਾ ਕੱਲ ਆ ਜੀ। ਜਦੋਂ ਅਗਲੇ ਦਿਨ ਮੁਸਵਰ ਆ ਗਿਆ ਸਵੇਰੇ 9 ਵਜੇ, ਜੀ ਆਪ ਜੀ ਸਿੰਘਾਸਨ ਤੇ ਬੈਠੋ, ਮੈਂ ਤਸਵੀਰ ਬਣਾਉਣੀ ਹੈ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਆ ਜਾ ਮਗਰ ਕਿੱਥੇ ਲੈ ਗਏ? ਧੰਨ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਚ। ਆਖੋ ਸਤਨਾਮ। ਜਦੋਂ ਕਮਰੇ ਚ ਲੈ ਗਏ ਤੇ ਕਹਿੰਦਾ ਤਸਵੀਰ ਬਣਾਉਣੀ ਮੇਰੀ? ਕਹਿੰਦਾ ਹਾਂਜੀ। ਕਹਿੰਦੇ ਮੈਂ ਆਪਣੇ ਪਿਓ ਅੱਗੇ, ਮਾਲਕ ਅੱਗੇ, ਰਹਿਬਰ ਅੱਗੇ ਮੱਥਾ ਟੇਕਣ ਲੱਗਾ ਤੇ ਤੂੰ ਤਸਵੀਰ ਬਣਾ। ਹੱਕ ਸਤਨਾਮ ਜੀ। ਤੁਸੀਂ ਸਿੰਘਾਸਨ ਤੇ ਬੈਠੋ, ਕੁਰਸੀ ਤੇ ਬੈਠੋ ਤੇ ਮੈਂ ਬਣਾਵਾ? ਕਹਿੰਦੇ ਨਹੀਂ, ਮੈਂ ਚਾਹੁੰਦਾ ਜੇ ਤੂੰ ਰਣਜੀਤ ਸਿੰਘ ਦੀ ਤਸਵੀਰ ਬਣਾਉਣੀ ਤੇ ਇੰਜ ਬਣਾ ਕੇ ਰਣਜੀਤ ਸਿੰਘ ਤੋਂ ਵੀ ਕੋਈ ਵੱਡਾ ਮਾਲਕ ਹੈ ਜਿਹਦੇ ਅੱਗੇ ਰਣਜੀਤ ਸਿੰਘ ਝੁਕਿਆ ਹੋਇਆ। ਇਹ ਗੁਣ ਲੈਣਾ, ਗੁਣ। ਨਵਾਬ ਕਪੂਰ ਸਿੰਘ ਨਵਾਬੀ ਮਿਲੀ ਅਕਾਲ ਤਖ਼ਤ ਤੋਂ, ਕਹਿੰਦਾ ਨਹੀਂ ਲੈਣੀ। ਉਹ ਕਹਿੰਦੇ ਸੰਗਤ ਦਾ ਹੁਕਮ ਹੈ, ਅਕਾਲ ਤਖ਼ਤ ਦਾ ਹੁਕਮ ਹੈ, ਮੁੜੇਗਾ? ਫਿਰ ਹੱਥ ਜੋੜ ਕੇ ਕਿਹਾ ਇੱਕ ਸ਼ਰਤ ਤੇ ਲਵਾਂਗਾ ਕਿ ਜਿਹੜੀ ਮੈਂ ਗੁਰੂ ਘਰ ਵਿਚ ਘੋੜਿਆਂ ਦੀ ਲਿਦ ਚੁੱਕਣ ਦੀ ਸੇਵਾ ਕਰਦਾ, ਨਵਾਬੀ ਤੋਂ ਬਾਅਦ ਵੀ ਕੋਈ ਖੋ ਨਹੀਂ ਸਕਦਾ। ਆਖੋ ਸਤਨਾਮ।
ਸਿੱਖ ਕਿ ਮੈਂ ਸੇਵਕ ਬਣਿਆ ਰਿਹਾ ਰਵਾਂ ਨਵਾਬੀ ਤੋਂ ਬਾਅਦ। ਬਾਬਾ ਦੀਪ ਸਿੰਘ ਅੱਜ ਵੇਖੋ ਜਗਤ ਪੂਜ ਰਿਹਾ ਕੀ ਹਿੰਦੂ ਕੀ ਸਿੱਖ ਕੀ ਮੁਸਲਮਾਨ ਕੀ ਬਾਬਾ ਜੀ ਦੇ ਦਰ ਤੋਂ ਸਭ ਦੀਆਂ ਝੋਲੀਆਂ ਭਰਦੀਆਂ ਪਿਆਰਿਓ। ਮਨ ਕਿੱਥੇ ਸੀ ਕੌਲੇ ਗੁਰੂ ਕਰਦੇ ਜੂਠੇ ਆਪ ਮਾਂਜਣੇ ਗੱਜ ਕੇ ਆਖੋ ਸਤਨਾਮ ਸੇਵਕ ਬਣ ਕੇ। ਗੁਰੂ ਗੋਬਿੰਦ ਸਿੰਘ ਜੀ ਬੜੇ ਖੁਸ਼ ਹੋਏ ਜੀ ਇਹ ਬਾਤ ਸੁਣ ਕੇ। ਜਿਹਨੇ ਮਾਈ ਭਾਈ ਬੈਠੇ ਹੋ ਇਹ ਗੁਣ ਜ਼ਰੂਰ ਲਿਓ ਭਾਈ। ਹੁਣ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਅਗਲਾ ਪ੍ਰਸ਼ਨ ਕੀਤਾ ਜੀ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ, ਇਹ ਵੀ ਪਿਛਲੇ ਵੀਰਵਾਰ ਸਾਂਝਾ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ ਬੜੀਆਂ ਡੂੰਘੀਆਂ ਬਾਤਾਂ। ਹੁਣ ਬਾਬਾ ਜੀ ਦੇ ਹੱਥ ਲਿਬੜੇ ਤੇ ਕਹਿੰਦੇ ਲਾਹਾ ਲੈ ਲੋ ਮਾਤਾ ਜੀ ਇੱਕ ਗੱਲ ਦੱਸ ਦਿਓ ਅੰਦਰ ਘੁੰਮਦੀ ਹੈ ਵੀ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਸਿੱਖ ਆਪਣੀ ਮਤ ਛੱਡਣੀ ਸ਼ੁਰੂ ਕਰਦੇ ਤੇ ਗੁਰੂ ਦੀ ਮਤ ਲੈਣੀ ਸ਼ੁਰੂ ਕਰਦੇ ਤੇ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ। ਗੱਜ ਕੇ ਆਖੋ ਸਤਨਾਮ ਹੈ ਜੀ। ਅੱਜ ਜਿਹੜਾ ਤੀਜਾ ਪ੍ਰਸ਼ਨ ਤੇ ਇਹ ਪ੍ਰਸੰਗ ਦੀ ਸੰਪੂਰਨਤਾ ਹੈ। ਬਾਬਾ ਦੀਪ ਸਿੰਘ ਜੀ ਨੇ ਪ੍ਰਸ਼ਨ ਜਿਹੜਾ ਬਾਬਾ ਜੀ ਦਾ ਦੂਜਾ ਪ੍ਰਸ਼ਨ ਹੈ, ਪਹਿਲਾ ਪ੍ਰਸ਼ਨ ਕਲਗੀਧਰ ਜੀ ਨੇ ਬਾਬਾ ਜੀ ਨੂੰ ਕੀਤਾ ਜੀ ਬਾਬਾ ਦੀਪ ਸਿੰਘ ਜੀ। ਤੇ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਦੂਜਾ ਪ੍ਰਸ਼ਨ ਕੀਤਾ ਵੀ ਬੜਾ ਜ਼ਰੂਰੀ ਤੁਹਾਡੇ ਲਈ। ਬਾਬਾ ਦੀਪ ਸਿੰਘ ਜੀ ਕਹਿੰਦੇ ਸੱਚੇ ਪਾਤਸ਼ਾਹ ਇੱਕ ਹੋਰ ਪ੍ਰਸ਼ਨ ਹੈ। ਦੱਸੋ ਦੀਪ ਸਿੰਘ ਜੀ ਸੰਗਤ ਜਿਹੜਾ ਪ੍ਰਸ਼ਨ ਨਾਲ ਧਿਆਨ ਦੇਣਾ ਬਸ ਫਿਰ ਸਮਾਪਤੀ 2 ਮਿੰਟ। ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਸਾਡੀ ਕੀਤੀ ਸੇਵਾ ਤੇ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ ਕਿਵੇਂ ਪਤਾ ਲੱਗੇਗਾ ਆਖੋ ਸਤਨਾਮ ਧਿਆਨ ਦੇਣਾ। ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਇਹਦਾ ਬਸ ਉਹ ਸਾਂਝਾ ਕਰਕੇ 2 ਮਿੰਟ।

ਬੜੀ ਡੂੰਘੀ ਬਾਜ ਸਾਡੀ ਕੀਤੀ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ ਇਹ ਕਿਵੇਂ ਪਤਾ ਲੱਗੇਗਾ ਗੁੱਸਾ ਨਾ ਕਰਿਓ ਤੁਸੀਂ ਇੱਥੇ ਘੰਟਾ ਡੇਢ